ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੇ ਪਾਵਨ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਪਾਵਨ ਅਸਥਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਅੰਤ ਮਾਇਆ ਅਰਦਾਸ ਕਰਾਈ ਹੈ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰ ਜੀ ਆਪ ਨਾਮ ਜਾਣੀ ਜਾਣੋ ਸਤਿਗੁਰ ਜੀ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਤ ਨਾਮ ਦੀ ਦਾਤ ਕਰਨ ਯਾਤਰਾ

ਕਹਿੰਦੇ ਵੇ ਸੱਚਿਆ ਬਾਦਸ਼ਾਹ ਬਿਨ ਸੇ ਬਾਪ ਘਨੇ ਪੈਸੇ ਪਾਰੇ ਤ ਮਗਰ

ਕਰਨਾ ਯਾਤਰਾ ਸਫਲੀ ਕਰਨੀ। ਸੁਜਨ ਸਿੰਘ ਜੀ, ਖੰਡਾ ਸਿੰਘ ਜੀ, ਕਾਮਠੇ ਕਰ ਇੱਕ ਮਹੀਨੇ ਦੀ ਕੜਾਹ ਪ੍ਰਸ਼ਾਦ ਦੀ ਦੇਗ ਵਜੋਂ 1000 ਰੁਪਈਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਭਾਈ

ਸੇਵਕਾਂ ਦੇ ਸੀਸ ਤੇ ਮਿਹਰ ਭਰਿਆ ਰੱਖਣਾ, ਕਾਰਜ ਰਾਸ ਕਰਨੇ, ਚੜ੍ਹਦੀ ਕਲਾ ਰੱਖਣੀ। ਭਾਈ ਗੁਰਦੀਪ ਸਿੰਘ ਜੀ, ਬੇਬੇ ਗੁਰਮੀਤ ਕੌਰ ਵਿਆਹ ਦੇ ਸਾਲਗਿਰਹ ਦੇ ਖੁਸ਼ੀ ਵਿੱਚ ਬੇਅੰਤ ਮਾਇਆ ਆਪ ਜੀ ਦੇ ਲੰਗਰਾਂ ਲਈ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਜੋੜੀ ਨੂੰ ਚਰਨ ਜੀਵਤਾ ਬਖਸ਼ਣੀ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ। ਮਰੀ ਬਾ ਮੀਟ ਕਰ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣੀ। ਮੰਗਲ ਸਿੰਘ ਜੀ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ 1000 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ, ਸੁਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਗੁਰਮੀਤ ਕੌਰ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ 500 ਰੁਪਈਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣੀ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ। ਸੁਰਗਾਸੀ ਸਰਦਾਰ ਖੰਡਾ

ਸੁਪਤਨੀ ਸੁਰਿੰਦਰ ਸਿੰਘ ਜੀ ਰਾਗੀ ਵਿਆਹ ਦੇ ਸਾਲਗਿਰਹ ਦੇ ਕੁਛੇ ਵਿੱਚ ਬੇਅੰਤ ਮਾਇਆ ਆਪ ਜੀ ਦੇ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ ਚੜ੍ਹਦੀ ਕਲਾ ਬਖਸ਼ਣੀ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ ਸਰਦਾਰ ਗੁਰਮਨਵੀਰ ਸਿੰਘ ਵਿਦੇਸ਼ ਵਿੱਚ ਚੜ੍ਹਦੀ ਕਲਾ ਤੇ ਸੋਹਣੇ ਸੰਜੋਗ ਜੀ ਯਾਚਨਾ ਕਰਦੇ ਹੋਏ 500 ਰੁਪਈਆ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ ਸੇਵਕਾਂ ਦੀ ਮਨੋਕਾਮਨਾ ਪੂਰਨ ਕਰਨੀ ਆ।

ਰਜਰਾਸ ਕਰਨੇ ਅਰਮਿੰਦਰ ਸਿੰਘ ਸੁਰਿੰਦਰ ਕੌਰ ਚਿਰਾਗਿਆ ਵਿਵਾਹ ਦੇ ਸਾਲਗਿਰ ਦੇ ਖੁਸ਼ੀ ਵਿੱਚ 250 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਨਾਮਦਾਰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ ਹੋਰ ਬੇਅੰਤ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਹੁਣ ਤਿਕਰ ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਤਿਲ ਫੁੱਲ ਭੇਟਾ ਰੁਮਾਲੇ ਹਾਜ਼ਰ ਹੋਏ ਹਨ ਮਹਾਰਾਜ ਸਮੂਹ ਸੰਗਤਾਂ ਦੇ ਅਸੀਸ ਤੇ ਮਿਹਰ ਭਰਿਆ ਰੱਖਣਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀ ਯਾਤਰਾ ਸਫਲੀ ਕਰਨੀ।

ਜਿਨ੍ਹਾਂ ਸੰਗਤਾਂ ਨੇ ਭੇਟਾਂ ਹਾਜ਼ਰ ਕੀਤੀਆਂ ਉਹਨਾਂ ਸੰਗਤਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਹੋਏਗੀ। ਸਿਰੋਪਾਉ ਲੈ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਕਰਨਾ ਸਤਿਗੁਰ ਤਰਸ ਕਿਤਾਬ ਵਿੱਚੋਂ ਪਾਸ ਕੀਰਤਨ ਦੀ ਹਾਜ਼ਰ ਪ੍ਰਵਾਹੀਆਂ ਬੇਅੰਤ ਸੰਤਾਂ ਵੱਲੋਂ ਸ਼ਬਦ ਪੇਟ ਮਾਇਆ ਵਿੱਚੋਂ ਹਾਜ਼ਰ ਹੋਈ ਕਿਰਪਾ ਕਰੋ ਨਾਮ ਜਾਣੀ ਜਾਣ ਸਕਦੇ ਸਭਨਾਂ ਦੀਆਂ ਮਨੋਕਾਮਨਾ ਭਾਵਨਾ ਵਿੱਚੋਂ ਹਰਦਮਦਾਨ ਫਤਿਹ ਕਰੇਗਾ।

ਸ੍ਰੀ ਵਾਹਿਗੁਰੂ ਜੀ ਅਰਦਾਸ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰਕਾ।

ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀਓ, ਸਭ ਥਾਈ ਹੋਏ ਸਹਾਇ।

ਕਾਲੇ ਮੁਕਤਿਓ ਸਰਬਤਰ ਸ਼ਹੀਦੋ ਸਿੰਘ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾ ਸਵਾਸਾ ਸੰਗ ਨਿਭਾਈ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੇ

ਸਰਬੱਤ ਸਮੂਹ ਖਾਲਸੇ ਦਿੱਤੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਾ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਦੇ ਬੋਲ ਬਾਲੇ ਬੁੱਲੋ ਜੇ

ਵਾਹਿਗੁਰੂ ਚਿਤਾਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿੱਛਾ ਦਾਨ। ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ।

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਦਮਤਾਣ ਜੀ ਮੁਕਤਸਰ ਸਾਹਿਬ ਜੀ ਪਾਉਂਟਾ ਸਾਹਿਬ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਭੋਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਕਮ ਜੀ ਨਾਨਕ ਜੀਰਾ ਜੀ ਸ਼ਿਕਾਰਗੜ੍ਹ ਜੀ ਹੀਰਾਗੜ੍ਹ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰ ਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ

ਮਾਫ ਕਰਨਾ। ਬੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ ਸੁਣ

0: ভগবন্তে খাল সেদি দিন দিন চারদি কলা রখলি সচে পাতশাহি মহারাজ।
1: ਗੁਰੂ ਪਿਆਰੀ ਸਾਧ ਸੰਗਤ ਜੀ ਸੱਜ ਜਾਓ, ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ।

अचल मूरत अनपौ प्रकाश अमितोज कहज।

0: ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦਾ ਸਵਾਲ ਹੈ। ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਬਹੁਤ ਲੁਕਾਈ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਚਾਹਵਾਨ ਅਖਵਾਉਣ ਵਾਲੀ ਦੇਖੀ ਜਾਂਦੀ ਹੈ, ਪਰ ਮਹਾਰਾਜ ਜਿਨ੍ਹਾਂ ਦੇ ਅੰਤਰ ਆਤਮੇ ਅਰਥਾਤ ਮਨ ਦੇ ਅੰਦਰ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਸੱਚਮੁੱਚੀ ਚਾਹਤ ਬਣੀ ਰਹਿੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਛਾਣ ਕੀ ਹੁੰਦੀ ਹੈ, ਕਿਵੇਂ ਪਤਾ ਲੱਗੇ ਕਿ ਇਹ ਜਗਿਆਸੂ ਸੱਚਮੁੱਚੀ ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਪ੍ਰੇਮੀ ਨੇ, ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਸੰਤ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ।
1: ਦਰਸ਼ਨ ਕੀ ਪਿਆਸ ਜਿਸ ਨਰ ਹੋਏ,
0: ਜਗਿਆਸੂ ਜਨੋ, ਜਿਸ ਨਰ ਨੂੰ, ਜਿਸ ਪੁਰਖ ਨੂੰ, ਜਿਸ ਪ੍ਰਾਣੀ ਨੂੰ, ਜਿਸ ਜੀਵ ਨੂੰ, ਜਿਸ ਜਗਿਆਸੂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਅੰਤਰ ਆਤਮੇ ਹਿਰਦੇ ਦੇ ਅੰਦਰ ਪਿਆਸ ਹੁੰਦੀ ਹੈ, ਚਾਹਤ ਹੁੰਦੀ ਹੈ, ਤੀਬਰ ਇੱਛਾ ਬਣੀ ਹੋਈ ਹੁੰਦੀ ਹੈ,
1: ਇਕਤ ਰਾਜਾ ਪਰ ਹਰ ਦੋਏ,
0: ਉਸ ਦੀ ਪਛਾਣ ਇਹ ਹੁੰਦੀ ਹੈ ਕਿ ਉਸਨੇ ਦ੍ਵੈਤ ਭਾਵਨਾ ਨੂੰ ਆਪਣੇ ਮਨ ਦੇ ਵਿੱਚੋਂ ਵਿਸ਼ੇਸ਼ ਕਰਕੇ ਤਿਆਗ ਦਿੱਤਾ ਹੁੰਦਾ, ਉਸ ਦੇ ਮਨ ਵਿੱਚ ਕੋਈ ਦ੍ਵੈਸ਼ ਨਹੀਂ, ਕੋਈ ਇਸੇ ਪ੍ਰਕਾਰ ਦੂਜੇ ਦੇ ਉੱਪਰ ਨਿਸ਼ਚਾ ਵੀ ਨਹੀਂ, ਦ੍ਵੈਤ ਭਾਵਨਾ ਦਾ ਵਿਸ਼ੇਸ਼ ਕਰਕੇ ਤਿਆਗ ਕੀਤਾ ਹੁੰਦਾ ਹੈ। ਏਕਤ ਰਾਚਾ ਹੈ, ਇੱਕੋ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਦੇ ਅੰਦਰ ਉਹ ਜਗਿਆਸੂ ਰਾਤ ਦਿਨ ਰਚਿਆ ਹੀ ਰਹਿੰਦਾ ਹੈ, ਮਿਲਿਆ ਰਹਿੰਦਾ ਹੈ, ਰਾਤ ਦਿਨ ਇੱਕ ਪਰਮੇਸ਼ਰ ਜੀ ਦੀ ਬੰਦਗੀ ਦੇ ਅੰਦਰ ਹੀ ਤਦਾਕਾਰ ਹੋਇਆ ਰਹਿੰਦਾ ਹੈ।
1: ਦੂਰ ਦਰਦ ਮਥ ਅੰਮ੍ਰਿਤ ਖਾਏ,
0: ਸੋ ਮਹਾਰਾਜ ਤਿਸ ਨੂੰ ਫਿਰ ਇਤਨੀ ਬੰਦਗੀ ਕਰਕੇ ਫਲ ਕੀ ਮਿਲਦਾ, ਪ੍ਰਾਪਤੀ ਕੀ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ, ਜੋ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਨਾਮ ਵਿੱਚ ਤਦਾਕਾਰ ਹੋ ਕਰਕੇ ਅੰਮ੍ਰਿਤ ਖਾਏ, ਅੰਮ੍ਰਿਤ ਰੂਪੀ ਭੋਜਨ, ਅੰਮ੍ਰਿਤ ਰੂਪੀ ਨਾਮ ਨੂੰ ਖਾਂਦਾ ਹੈ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ, ਇਹ ਅੰਮ੍ਰਿਤ ਨਾਮ ਰੂਪੀ ਭੋਜਨ ਐਸਾ ਹੈ। ਅਤੇ ਜਿਹੜਾ ਅੰਮ੍ਰਿਤ ਨਾਮ ਰੂਪੀ ਭੋਜਨ ਨੂੰ ਜਪਣ ਰੂਪੀ, ਸਿਮਰਨ ਰੂਪੀ, ਭਜਨ ਕਰਨ ਰੂਪੀ ਛਕਣਾ ਕਰਦਾ ਹੈ, ਉਸ ਦੇ ਦੂਰ ਦਰਦ ਜਿਤਨੇ ਵੀ ਦੁੱਖ ਜਨ ਦਰਦ ਨੇ ਨਾ, ਉਹ ਸਾਰੇ ਦੂਰ ਹੋ ਜਾਂਦੇ ਨੇ। ਕੋਈ ਵੀ ਤਿੰਨਾਂ ਦੇ ਸਰੀਰ ਦੇ ਅੰਦਰ ਅਥਵਾ ਮਨ ਦੇ ਅੰਦਰ ਦੁੱਖ ਦਰਦ ਨਹੀਂ ਰਹਿੰਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਦੁੱਖ ਦੂਰ ਦਰਦ, ਉਹਨਾਂ ਦਾ ਅਗਿਆਨਤਾ ਦਾ ਦੁੱਖ, ਅਵਿੱਦਿਆ ਦੀਆਂ ਪੀੜਾਂ, ਜਨਮ ਮਰਨ ਦਾ ਸਾਰਾ ਦੁੱਖ ਮਿਟ ਜਾਂਦਾ ਹੈ। ਜਿਹੜਾ ਮਥ, ਜਿਸ ਪ੍ਰਕਾਰ ਦਹੀਂ ਦਾ ਮੰਥਨ ਕੀਤਾ ਜਾਂਦਾ ਨਾ, ਅਤੇ ਮੰਥਨ ਕਰ ਕਰਕੇ ਅਰਥਾਤ ਰਿੜਕ ਰਿੜਕ ਕੇ ਵਿੱਚੋਂ ਫਿਰ ਮੱਖਣ ਕੱਢ ਲਿਆ ਜਾਂਦਾ ਹੈ, ਅਤੇ ਉੱਤਮ ਅਧਿਕਾਰੀ, ਉੱਤਮ ਯੋਗ ਪੁਰਖ ਕਹੀਏ, ਉਸ ਮੱਖਣ ਨੂੰ ਛਕਦੇ ਨੇ। ਇਸੇ ਪ੍ਰਕਾਰ ਜਿਹੜੇ ਜਗਿਆਸੂ ਨੇ ਨਾ, ਰਾਤ ਦਿਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨ ਰੂਪੀ ਅਥਵਾ ਮਨ ਦੇ ਅੰਦਰ ਵਿਚਾਰ ਕਰਨ ਰੂਪੀ ਉਪਦੇਸ਼ ਦਾ ਮੰਥਨ ਕਰਦੇ ਨੇ, ਅਤੇ ਮੰਥਨ ਕਰਕੇ ਬ੍ਰਹਮ ਗਿਆਨ ਰੂਪੀ ਅੰਮ੍ਰਿਤ ਭੋਜਨ ਨੂੰ, ਮੱਖਣ ਨੂੰ ਛਕਣਾ ਕਰਦੇ ਹਨ।
1: ਗੁਰਮੁਖ ਬੂਝਾ ਏਕ ਸਮਾਏ,
0: ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਜਿਹੜੇ ਪ੍ਰੇਮੀ ਨੇ ਨਾ, ਪੂਰਿਆਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰੂਪ ਰੂਪ ਨੂੰ ਬੁੱਝ ਲੈਂਦੇ ਨੇ, ਜਾਣ ਲੈਂਦੇ ਨੇ, ਫਿਰ ਉਸ ਨੂੰ ਸਰਬ ਵਿਆਪੀ ਜਾਣ ਕੇ ਉਸ ਦੇ ਅੰਦਰ ਇੱਕ ਵਾਹਿਗੁਰੂ ਜੀ ਦੇ ਅੰਦਰ ਹੀ ਸਮਾਏ ਰਹਿੰਦੇ ਹਨ, ਮਿਲੇ ਰਹਿੰਦੇ ਹਨ। ਜੀਓ
1: ਤੇਰੇ ਦਰਸ਼ਨ ਕਉ ਕੀਤੀ ਬਿਲ ਲਾਏ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀਆਂ ਦੇ ਦਰਸ਼ਨਾਂ ਦੇ ਪ੍ਰਥਾਏ ਆਪ ਜੀ ਦਾ ਨਿਸ਼ਚਾ ਕਿਹੋ ਜਿਹਾ ਹੈ, ਕਿਰਪਾ ਕਰਕੇ ਦੱਸੋ, ਅਤੇ ਵਾਹਿਗੁਰੂ ਜੀ ਦੇ ਸਨਮੁਖ ਉਚਾਰਨ ਕਰਕੇ ਨਿਸ਼ਚਾ ਸਤਿਗੁਰੂ ਜੀ ਦ੍ਰਿੜ ਕਰਾਉਂਦੇ ਨੇ। ਹੇ ਵਾਹਿਗੁਰੂ ਜੀ, ਆਪ ਜੀਆਂ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਨ ਵਾਸਤੇ ਕਿੰਨੀ ਹੀ ਜਿਹੜੀ ਸ੍ਰਿਸ਼ਟੀ ਹੈ ਉਹ ਵਿਰਲਾਪ ਕਰ ਰਹੀ ਹੈ, ਬਿਲ ਲਾਏ ਵਿਰਲਾਪ ਕਰਦੀ ਹੈ, ਰਾਤ ਦਿਨ ਆਪ ਜੀ ਦੇ ਦਰਸ਼ਨਾਂ ਵਾਸਤੇ ਕਿੰਨੀ ਹੀ ਲੁਕਾਈ ਯਤਨਸ਼ੀਲ ਹੋ ਰਹੀ ਹੈ।
1: ਬਿਰਲਾ ਕੋ ਚੀਨਾਸ ਗੁਰ ਸ਼ਬਦ ਮਿਲਾਏ,
0: ਸੋ ਮਹਾਰਾਜ ਕੀ ਫਿਰ ਸਾਰੇ ਦਰਸ਼ਨਾਂ ਨੂੰ ਪ੍ਰਾਪਤ ਕਰ ਲੈਂਦੇ ਨੇ? ਹਜ਼ੂਰ ਫਰਮਾਉਂਦੇ ਨੇ, ਕੇਵਲ ਤਾਂ ਕੇਵਲ ਵਿਰਲਾਪ ਕਰਦੇ ਰਹਿਣ ਦੇ ਨਾਲ ਨਹੀਂ, ਬਿਰਲਾਪ ਕਰਨੇ ਦੇ ਨਾਲ ਨਹੀਂ, ਗੁਰ ਸ਼ਬਦ ਮਿਲਾਏ, ਜਿਨ੍ਹਾਂ ਗੁਰ ਸ਼ਬਦੀਆਂ ਨੇ ਆਪਣੇ ਮਨ ਨੂੰ ਗੁਰ ਸ਼ਬਦ ਦੇ ਵਿੱਚ ਮਿਲਾ ਕਰਕੇ ਰੱਖਿਆ ਹੈ, ਗੁਰ ਸ਼ਬਦ ਦੇ ਅੰਦਰ ਹੀ ਤਦਾਕਾਰ ਕੀਤਾ ਹੋਇਆ ਹੈ, ਉਹ ਕੋਈ ਵਿਰਲਾ ਜਗਿਆਸੂ ਹੁੰਦਾ ਹੈ। ਐਸੇ ਵਿਰਲੇ ਕਿਸੇ ਜਗਿਆਸੂ ਨੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨਾ ਜਾਣਿਆ ਹੈ।
1: ਰਹਾਓ
0: ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਵੇਦ ਬਖਾਣ ਕਹੇ ਇੱਕ ਕਹੀਆ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਬਚਨ ਨੂੰ ਸਿਰਫ ਆਪ ਹੀ ਕਹਿੰਦੇ ਹੋ ਕਿ ਗੁਰ ਸ਼ਬਦ ਦੇ ਨਾਲ ਜਿਨ੍ਹਾਂ ਨੇ ਮਨ ਨੂੰ ਮਿਲਾਇਆ ਉਹਨਾਂ ਨੂੰ ਵਾਹਿਗੁਰੂ ਜੀ ਪ੍ਰਾਪਤ ਹੁੰਦਾ, ਜਾਂ ਕਿਸੇ ਹੋਰ ਦਾ ਵੀ ਇਹ ਮਤ ਹੈ। ਵੇਦ ਸ਼ਾਸਤਰ ਪੁਰਾਣ ਬੇਅੰਤ ਮਤ ਨੇ, ਕਿਸੇ ਹੋਰ ਦਾ ਵੀ ਐਸਾ ਮਤ ਹੈ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਵੇਦ ਵਖਾਣ ਕਾਹੇ ਇੱਕ ਕਹੀਐ। ਭਾਈ ਜੇ ਵੇਦਾਂ ਦੇ ਆਖਣ ਵਾਲੇ ਹੋ ਕਰਕੇ ਵੇਦਾਂ ਦਾ ਵਖਿਆਣ ਕਹੀਏ ਨਾ, ਤੇ ਵੇਦ ਵੀ ਇੱਕੋ ਹੀ ਉਪਦੇਸ਼ ਨੂੰ ਕਹਿੰਦੇ ਹਨ।
1: ਉਹ ਬੇਅੰਤ ਅੰਤ ਕਿਨ ਲਹੀਐ,
0: ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਬੇਅੰਤ ਸਰੂਪ ਨੇ, ਉਸ ਦਾ ਅੰਤ ਕਿਨ ਲਹੀਐ, ਕਿਸ ਦੇ ਕੋਲੋਂ ਲਿਆ ਜਾ ਸਕਦਾ ਹੈ, ਅਰਥਾਤ ਕਿਸੇ ਕੋਲੋਂ ਨਹੀਂ ਲਿਆ ਜਾ ਸਕਦਾ। ਅਤੇ ਇਸ ਬੇਅੰਤ ਸਰੂਪ ਪਰਮੇਸ਼ਰ ਜੀ ਦਾ ਕੋਈ ਵੀ ਉਰਵਾਰ ਪਾਰ ਦਾ ਆਦਿ ਅੰਤ ਨਹੀਂ ਜਾਣ ਸਕਦਾ ਹੈ ਜੀਓ।
1: ਏਕੋ ਕਰਤਾ ਜਿਨ ਜਾਗ ਕੀਆ।
0: ਸੋ ਹਜ਼ੂਰ ਫਰਮਾਉਂਦੇ ਨੇ, ਭਾਈ ਸਾਰਿਆਂ ਜੀਵਾਂ ਦਾ ਪੈਦਾ ਕਰਨ ਵਾਲਾ ਇੱਕੋ ਇੱਕ ਹਰੀ ਪਰਮੇਸ਼ਰ ਹੈ, ਇਸੇ ਕਰਕੇ ਉਸਦਾ ਨਾਮ ਹੀ ਕਰਤਾ ਹੈ, ਜੋ ਬਣਾਉਣ ਵਾਲਾ ਹੈ, ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ ਹੈ। ਸਾਰੀਆਂ ਜੀਵਾਂ ਨੂੰ, ਚਾਰੇ ਖਾਣੀਆਂ ਨੂੰ, 84 ਲੱਖ ਜੂਨੀਆਂ ਨੂੰ, ਧਰਤੀ ਆਕਾਸ਼ ਪਤਾਲ ਨੂੰ, ਕਰੋੜਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲੇ ਇੱਕ ਪਰਮੇਸ਼ਰ ਜੀ ਨੇ, ਜਿਨ ਜਗ ਕੀਆ। ਐਸੇ ਪਰਮੇਸ਼ਰ ਜੀ ਨੇ ਜਿਨ੍ਹਾਂ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ। ਜਗ ਗੱਗੇ ਨੂੰ ਔਂਕੜ ਹੈ, ਜੋ ਇੱਕ ਦਾ ਵਾਚਕ ਹੈ, ਇੱਕ ਤੋਂ ਲਿਆ ਜਾਵੇਗਾ ਜੀਵ। ਹੇ ਪਰਮੇਸ਼ਰ ਦੇ ਪ੍ਰਥਾਈ ਗੁਣ ਕਥਨ ਕਰਦੇ ਨੇ, ਹੇ ਜੀਵ ਐਸਾ ਹੈ ਉਹ ਪਰਮੇਸ਼ਰ ਸਰਬ ਕਲਾ ਸਮਰੱਥ, ਜਿਸ ਨੇ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਕਰਤਾ ਹੋ ਕਰਕੇ ਪੈਦਾ ਕੀਤਾ ਹੈ।
1: ਬਾਜ ਕਲਾ ਧਰ ਗਗਨ ਧਰੀਆ।
0: ਸੋ ਜਿਸ ਪਰਮੇਸ਼ਰ ਜੀ ਨੇ ਬਾਜ ਬਿਨਾਂ ਹੀ ਕਿਸੇ ਥੰਮੀ ਤੋਂ ਕਲਾ ਧਰ, ਕਲਾ ਸ਼ਕਤੀ ਨੂੰ ਧਾਰਨ ਕਰਕੇ ਗਗਨ ਧਰੀਆ। ਇਹ ਜਿਹੜਾ ਪਾਠ ਹੈ ਸਾਧ ਸੰਗਤ ਜੀ, ਚਾਲ ਦੇ ਹਿਸਾਬ ਦੇ ਨਾਲ ਪਹਿਲੀ ਪੰਕਤੀ ਵਿੱਚ ਜਿਵੇਂ ਜੱਗ ਕੀਆ ਆ ਰਿਹਾ, ਇਵੇਂ ਗਗਨ ਧਰੀਆ, ਇਹ ਚਾਲ ਵਾਸਤੇ ਪਾਠ ਹੈ। ਸੋ ਹਜ਼ੂਰ ਫਰਮਾਵਣਾ ਕਰਦੇ ਨੇ, ਬਿਨ ਥੰਮਾ ਗਗਨ ਰਹਾਇਆ। ਆਕਾਸ਼ ਦੇ ਵਿੱਚ ਚੰਦ ਹੈ, ਸੂਰਜ ਹੈ, ਤਾਰੇ ਨੇ, ਬੇਅੰਤ ਇਸ ਪ੍ਰਕਾਰ ਨਕਸ਼ੱਤਰ ਨੇ, ਕਿਸੇ ਦੇ ਥੱਲੇ ਥੰਮੀਆਂ 'ਤੇ ਨਹੀਂ ਨਾ ਦਿੱਤੀਆਂ ਹੋਈਆਂ। ਬਿਨਾਂ ਹੀ ਥੰਮੀਆਂ ਤੋਂ ਪਰਮੇਸ਼ਰ ਜੀ ਨੇ ਇਸ ਪ੍ਰਕਾਰ ਕਰੋੜਾਂ ਨਕਸ਼ੱਤਰਾਂ ਅਤੇ ਤਾਰਿਆਂ ਨੂੰ ਆਕਾਸ਼ ਵਿੱਚ ਖਿਲਾਰਿਆ ਹੋਇਆ ਹੈ। ਐਸੇ ਨੇ ਪਰਮੇਸ਼ਰ ਜੀ ਜਿਨ੍ਹਾਂ ਨੇ ਬਿਨਾਂ ਕਿਸੇ ਆਸਤਰੇ ਤੋਂ ਆਪਣੀ ਕਲਾ ਸ਼ਕਤੀ ਨੂੰ ਧਾਰਨ ਕਰਕੇ ਧਰਿਆ, ਧਰੀਆ ਚਾਲ ਦੇ ਹਿਸਾਬ ਦੇ ਨਾਲ, ਧਰ ਨਾਮ ਧਰਤੀ ਦਾ ਹੈ, ਧਰਤੀ ਨੂੰ ਵੀ ਖਿਲਾਰ ਕਰਕੇ ਰੱਖਿਆ ਹੈ, ਅਤੇ ਗਗਨ ਆਕਾਸ਼ ਦੇ ਵਿੱਚ ਬੇਅੰਤ ਪ੍ਰਕਾਰ ਦੀ ਸ੍ਰਿਸ਼ਟੀ ਨਕਸ਼ੱਤਰਾਂ ਨੂੰ ਧਾਰ ਕਰਕੇ ਰੱਖਿਆ ਹੈ। ਧਰਤੀ ਵੀ ਤਾਂ ਸਾਧ ਸੰਗਤ ਜੀ, ਸੋ ਇੱਕ ਗ੍ਰਹਿ ਹੀ ਹੈ, ਆਕਾਸ਼ ਦੇ ਅੰਦਰ ਹੀ ਹੈ, ਇਸ ਦੇ ਥੱਲੇ ਵੀ ਕੋਈ ਥੰਮੀ ਨਹੀਂ। ਪਰ ਤੱਕ ਦੇਖਣਾ ਕਰੀਏ, ਸਮੁੰਦਰ ਦੇ ਤਲ ਦੇ ਉੱਪਰ ਹੈ, ਸਾਰੀ ਮਿੱਟੀ ਸਮੁੰਦਰ ਵਿੱਚ ਪਾਣੀ ਵਿੱਚ ਡੁੱਬਦੀ ਹੈ, ਪਰ ਧਰਤੀ ਜਿਹੜੀ ਸਮੁੰਦਰ ਵਿੱਚ ਡੁੱਬ ਵੀ ਨਹੀਂ ਰਹੀ, ਗਲ ਵੀ ਨਹੀਂ ਰਹੀ, ਕਰੋੜਾਂ ਸਾਲਾਂ ਤੋਂ ਹੈ। ਇਸ ਨੂੰ ਪਰਮੇਸ਼ਰ ਜੀ ਨੇ ਆਪਣੀ ਕਲਾ ਸ਼ਕਤੀ ਦੇ ਨਾਲ ਧਾਰਨ ਕਰਕੇ ਰੱਖਿਆ ਹੋਇਆ ਹੈ।
1: ਏਕੋ ਗਿਆਨ ਧਿਆਨ ਤੁਨ ਬਾਣੀ।
0: ਮਹਾਰਾਜ, ਤੇ ਇਸ ਨੂੰ ਪ੍ਰਾਪਤੀ ਦਾ ਸਾਧਨ ਕੀ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਅੰਮ੍ਰਿਤਮਈ ਗੁਰਬਾਣੀ ਨੂੰ ਇੱਕ ਪਿਆਰ ਦੀ ਧੁਨੀ ਦੇ ਨਾਲ ਇੱਕ ਰਸ ਉਚਾਰਿਆ ਹੈ, ਜਿਨ੍ਹਾਂ ਨੇ ਏਕੋ ਧਿਆਨ ਇਹ ਅਨਵੈ ਕਰਕੇ ਅਰਥ ਹੈ, ਅੰਮ੍ਰਿਤਮਈ ਗੁਰਬਾਣੀ ਦੁਆਰਾ ਧਿਆਨ ਵੀ ਇੱਕ ਪਰਮੇਸ਼ਰ ਜੀ ਦੇ ਅੰਦਰ ਲਾਇਆ ਹੈ, ਤਿਨ੍ਹਾਂ ਨੂੰ ਇੱਕੋ ਇੱਕ ਵਾਹਿਦ ਹਸਤੀ ਪਰਮੇਸ਼ਰ ਜੀ ਦਾ ਗਿਆਨ ਅਰਥਾਤ ਬ੍ਰਹਮ ਗਿਆਨ ਪ੍ਰਾਪਤ ਹੋਇਆ ਹੈ।
1: ਏਕ ਨਿਰਾਲਮ ਅਕਥ ਕਹਾਣੀ।
0: ਉਹਨਾਂ ਨੇ ਜਾਣਿਆ ਹੈ ਇੱਕੋ ਇੱਕ ਵਾਹਿਦ ਹਸਤੀ ਪਰਮੇਸ਼ਰ ਨਿਰਾਲਮ ਸਭਨਾ ਤੋਂ ਅਸੰਗ ਹੈ, ਸਾਰੀ ਸ੍ਰਿਸ਼ਟੀ ਦੇ ਅੰਦਰ ਵਿਆਪਕ ਰੂਪ ਵੀ ਆਪ ਹੈ, ਬੈਠਾ ਵੇਖਿਆ ਵੱਖ ਅਕੇਲਾ, ਸਾਰਿਆਂ ਦੇ ਨਾਲੋਂ ਨਿਰਾਲਮ, ਸਾਰਿਆਂ ਦੇ ਨਾਲੋਂ ਅਸੰਗ ਵੀ ਪਰਮੇਸ਼ਰ ਆਪ ਹੈ। ਅਤੇ ਇਸ ਪਰਮੇਸ਼ਰ ਜੀ ਦੀ ਜੋ ਪ੍ਰਾਪਤੀ ਦੀ ਕਹਾਣੀ ਹੈ ਭਾਈ ਬੜੀ ਅਕਥ ਹੈ, ਅਕਥਨੀਯ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਤਿਸ ਪਰਮੇਸ਼ਰ ਜੀ ਦੀ ਰਚਨਾ ਦੀ, ਸਰਬਤ ਜੀਵਾਂ ਨੂੰ ਪਾਲਣ ਹਾਰ ਹੋਣੇ ਦੀ, ਮਹਾਂਪਰਲੋ ਕਰਕੇ ਸਾਰਿਆਂ ਨੂੰ ਨਾਸ਼ ਕਰ ਦੇਣ ਦੀ ਕਹਾਣੀ ਬੜੀ ਅਸਚਰਜ ਅਕਥ ਹੈ, ਜੋ ਮੁਕੰਮਲ ਰੂਪ ਵਿੱਚ ਕਦੇ ਕਦਾਚਿਤ ਕਿਸੇ ਦੇ ਪਾਸੋਂ ਵੀ ਕਥਨ ਨਹੀਂ ਕੀਤੀ ਜਾ ਸਕਦੀ ਹੈ।
1: ਇੱਕ ਨਿਰਾਲਮ ਅਕਥ ਕਹਾਣੀ,
0: ਐਸੇ ਪਰਮੇਸ਼ਰ ਜੀ ਸਭਨਾ ਤੋਂ ਅਸੰਗ ਰੂਪ ਨੇ, ਤਿਸ ਵਾਹਿਗੁਰੂ ਜੀ ਦੀ ਕਥਾ ਅਗਾਧ ਬੋਧ ਹੈ। ਤਿਸ ਦੇ ਗੁਣਾਂ ਦੀ ਜਿਹੜੀ ਕਹਾਣੀ ਹੈ ਨਾ, ਮਹਿਮਾ ਅਪਰਾਪਾਰ ਹੋਣੇ ਕਰਕੇ ਸਮਗਰ ਕਹਾਣੀ ਮਹਿਮਾ ਦੀ ਕਿਸੇ ਦੇ ਪਾਸੋਂ ਕਥਨ ਨਹੀਂ ਕੀਤੀ ਜਾਂਦੀ।
1: ਇੱਕ ਸ਼ਬਦ ਸੱਚਾ ਨਿਸ਼ਾਨ,
0: ਇਸ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਸਤੇ ਇੱਕ ਸਤਿਗੁਰੂ ਜੀ ਦਾ ਸ਼ਬਦ ਉਪਦੇਸ਼ ਹੈ, ਜਿਹੜਾ ਵਾਹਿਗੁਰੂ ਜੀ ਦੇ ਨਾਲ ਮਿਲਣ ਵਾਲਾ ਹੈ। ਏਕੋ ਸ਼ਬਦ, ਉਹ ਇੱਕ ਪਰਮੇਸ਼ਰ ਸ਼ਬਦ ਕਹੀਏ, ਸੰਸਾਰ ਦੇ ਅੰਦਰ ਹੀ ਤਦਾਕਾਰ ਹੋ ਰਿਹਾ ਹੈ ਸਾਖੀ ਚੇਤਨ ਰੂਪ ਹੋ ਕਰਕੇ ਸੱਚਾ ਨਿਸ਼ਾਨ। ਸੋ ਗੁਰ ਸ਼ਬਦ ਜਿਸ ਦੀ ਪ੍ਰਾਪਤੀ ਦਾ ਸੱਚਾ ਨਿਸ਼ਾਨ ਸੱਚਾ ਪਰਵਾਨਾ ਹੈ।
1: ਪੂਰੇ ਗੁਰ ਤੇ ਜਾਣਾ ਜਾਣ,
0: ਭਾਈ ਪੂਰਿਆਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਤਿਸ ਵਾਹਿਗੁਰੂ ਜੀ ਨੂੰ ਜਾਣਨੇ ਵਾਲਾ ਹੋ ਕਰਕੇ ਵਾਹਿਗੁਰੂ ਜੀ ਨੂੰ ਜਾਣ ਲੈਣਾ ਕਰ। ਪੂਰਿਆਂ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਵਾਹਿਗੁਰੂ ਜੀ ਨਹੀਂ ਜਾਣੇ ਜਾਂਦੇ ਕਿਸੇ ਤੋਂ ਵੀ। ਇਸ ਕਰਕੇ ਪੂਰਿਆਂ ਸਤਿਗੁਰਾਂ ਦੇ ਉਪਦੇਸ਼ ਵਾਲਾ ਹੋ, ਉਪਦੇਸ਼ ਦੀ ਕਮਾਈ ਕਰ, ਫਿਰ ਵਾਹਿਗੁਰੂ ਜੀ ਨੂੰ ਜਾਣਨੇ ਵਾਲਾ ਹੋ ਜਾਵੇਗਾ।
1: ਏਕੋ ਧਰਮ ਦ੍ਰਿੜਾ ਸੱਚ ਸੋਈ,
0: ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਤਿਸ ਦੀ ਪ੍ਰਾਪਤੀ ਨੂੰ ਅਥਵਾ ਤਿਸ ਨੂੰ ਪ੍ਰਾਪਤ ਕਰ ਲੈਣ ਦੇ ਯਤਨ ਨੂੰ ਜਿਹੜਾ ਪ੍ਰਾਣੀ ਕਰਦਾ ਹੈ ਅਤੇ ਸਵੈ ਧਰਮ ਦੇ ਅੰਦਰ ਪਰਪੱਕ ਰਹਿੰਦਾ ਹੈ ਇੱਕ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਸਤੇ, ਸੱਚ ਸੋਈ ਉਹ ਹੀ ਸੱਚ ਸਰੂਪ ਪਰਮੇਸ਼ਰ ਜੀ ਨੂੰ ਪ੍ਰਾਪਤ ਕਰਦਾ ਹੈ। ਇਸੇ ਪ੍ਰਕਾਰ
1: ਏਕੋ ਧਰਮ ਦ੍ਰਿੜਾ ਸੱਚ ਸੋਈ,
0: ਸਾਰਿਆਂ ਧਰਮਾਂ ਦੇ ਵਿੱਚੋਂ ਉੱਤਮ ਧਰਮ ਹੈ ਵਾਹਿਗੁਰੂ ਜੀ ਦੀ ਬੰਦਗੀ ਕਰਨੀ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਜ਼ੂਰ ਫਰਮਾਉਂਦੇ ਨੇ ਏਕੋ ਧਰਮ ਦ੍ਰਿੜ ਹੈ, ਜੇ ਇੱਕੋ ਇੱਕ ਵਾਹਿਦ ਧਰਮ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਦ੍ਰਿੜ ਕਰਦਾ ਹੈ ਅੰਮ੍ਰਿਤ ਨਾਮ ਨੂੰ ਜਪਣ ਰੂਪੀ, ਸੱਚ ਸੋਈ ਉਹ ਪ੍ਰਾਣੀ ਸੱਚ ਸਰੂਪ ਪਰਮੇਸ਼ਰ ਜੀ ਨੂੰ ਪਾ ਲੈਂਦਾ ਹੈ। ਸੱਚ ਸੋਈ ਉਹ ਪ੍ਰਾਣੀ ਸੱਚ ਸਰੂਪ ਪਰਮੇਸ਼ਰ ਜੀ ਦੇ ਅੰਦਰ ਤਦਾਕਾਰ ਹੋ ਕਰਕੇ ਤਿਸ ਦੇ ਵਿੱਚ ਮਿਲਿਆ ਰਹਿੰਦਾ ਤੇ ਤਿਸ ਦਾ ਹੀ ਸਰੂਪ ਹੋ ਜਾਂਦਾ ਹੈ।
1: ਗੁਰਮਤ ਪੂਰਾ ਜੁਗ ਜੁਗ ਸੋਈ,
0: ਭਾਈ ਜਿਨ੍ਹਾਂ ਨੇ ਗੁਰਮਤ ਦੁਆਰਾ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਪੂਰੇ ਪਰਮੇਸ਼ਰ ਜੀ ਨੂੰ ਜਾਣ ਲਿਆ ਹੈ ਨਾ, ਉਹ ਫਿਰ ਕਥਨ ਕਰਦੇ ਵਖਿਆਣ ਕਰਦੇ ਨੇ ਜੁਗ ਜੁਗ ਸੋਈ, ਜੁਗਾ ਜੁਗੰਤਰਾਂ ਦੇ ਅੰਦਰ ਪਰਮੇਸ਼ਰ ਜੀ ਹੀ ਵਿਆਪਕ ਰੂਪ ਸਨ, ਪਹਿਲਾਂ ਵੀ ਵਿਆਪਕ ਰੂਪ ਸਨ, ਹੁਣ ਵੀ ਵਿਆਪਕ ਨੇ, ਅੱਗੇ ਵੀ ਵਿਆਪਕ ਰੂਪ ਹੀ ਹੋਣਗੇ। ਜੋਗੇ ਜੋਗੇ ਸੋਈ, ਜੁੜਨੇ ਵਾਲੇ ਹੋ ਕਰਕੇ ਸੋਈ ਉਹ ਜੀਵ ਵਾਹਿਗੁਰੂ ਜੀ ਦੀ ਬੰਦਗੀ ਦੇ ਅੰਦਰ ਹੀ ਜੁੜੇ ਰਹਿੰਦੇ ਹਨ।
1: ਅਨਹਦ ਰਾਤਾ ਏਕ ਲਿਵ ਤਾਰ,
0: ਐਸਾ ਜਿਹੜਾ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲਾ ਜਗਿਆਸੂ ਹੈ ਨਾ, ਅਨਹਦ ਹੱਦ ਤੋਂ ਰਹਿਤ ਜੋ ਪਰਮੇਸ਼ਰ ਹੈ ਰਾਤਾ, ਤਿਸ ਦੇ ਨਾਮ ਦੇ ਅੰਦਰ ਹੀ ਰੰਗਿਆ ਰਹਿੰਦਾ ਹੈ। ਇੱਕ ਤੇਲ ਦੀ ਧਾਰਾਵਤ ਲਿਵ ਇਸ ਦੇ ਨਾਮ ਦੇ ਅੰਦਰ ਲਗਾ ਕਰਕੇ ਰੱਖਦਾ। ਪਾਣੀ ਨੂੰ ਧਾਰ ਬੰਨ ਕੇ ਧਰਤੀ 'ਤੇ ਪਾਉਣ ਦਾ ਯਤਨ ਕਰੀਏ ਤਾਂ ਇਸ ਦੀ ਧਾਰਾ ਫਟ ਜਾਂਦੀ ਹੈ। ਜੱਗ ਦੇ ਨਾਲ ਪਾਣੀ ਦੀ ਧਾਰਾ ਬੰਨ ਕੇ ਧਰਤੀ 'ਤੇ ਪਾ ਕੇ ਦੇਖ ਲਵੋ, ਇਸੇ ਪ੍ਰਕਾਰ ਕਿਸੇ ਬਰਤਨ ਦੇ ਨਾਲ ਪਾ ਕੇ ਦੇਖ ਲਵੋ, ਧਾਰਾ ਫਟਦੀ ਹੈ, ਪਰ ਜਿਹੜੀ ਤੇਲ ਦੀ ਧਾਰਾ ਫਟਦੀ ਨਹੀਂ। ਬੋਤਲ ਨਾਲ, ਬਰਤਨ ਨਾਲ, ਕੌਲੀ ਨਾਲ, ਗਲਾਸ ਨਾਲ, ਜੱਗ ਨਾਲ, ਕਿਸੇ ਵੀ ਵਸਤੂ ਦੇ ਨਾਲ ਤੇਲ ਨੂੰ ਪਾਉਣ ਦਾ ਯਤਨ ਕਰੀਏ, ਧਾਰਾ ਬਣ ਕੇ ਬਹਿੰਦਾ ਤਿਸ ਦੀ ਧਾਰਾ ਫਟਦੀ ਨਹੀਂ। ਇਸ ਕਰਕੇ ਤੇਲ ਧਾਰਾ ਵੱਤ ਉਪਮਾ ਦਿੱਤੀ ਜਾਂਦੀ ਹੈ। ਜਿਨ੍ਹਾਂ ਦੇ ਮਨ ਦੀ ਲਿਵ ਤੇਲ ਦੀ ਧਾਰਾ ਵੱਤ ਇੱਕ ਰਸ ਪਰਮੇਸ਼ਰ ਜੀ ਦੇ ਅੰਦਰ ਲੱਗੀ ਏ, ਜਿਨ੍ਹਾਂ ਦੀ ਲਿਵ ਫਟਦੀ ਨਹੀਂ, ਟੁੱਟਦੀ ਨਹੀਂ, ਸੰਸਾਰ ਵੱਲ ਨਹੀਂ ਆਉਂਦੀ, ਬਾਹਰ ਮੁਖੀ ਬਿਰਤੀ ਵਾਲੀ ਨਹੀਂ ਹੁੰਦੀ, ਸੋ ਕਹੀ ਜਾਂਦੀ ਹੈ ਤੇਲ ਧਾਰਾ ਵੱਤ ਲਿਵ ਲਾਉਣੀ। ਹਜ਼ੂਰ ਬਚਨ ਕਰਦੇ ਨੇ ਭਾਈ, ਜੋ ਹੱਦ ਤੋਂ ਰਹਿਤ ਪਰਮੇਸ਼ਰ ਹੈ ਨਾ, ਜਿਹੜਾ ਵੀ ਜਗਿਆਸੂ ਅਰਥਾਤ ਜਿਹੜੇ ਜਗਿਆਸੂਆਂ ਦਾ ਮਨ ਤੇ ਸਵਾਹੀ ਗੁਰੂ ਜੀ ਦੇ ਨਾਮ ਪ੍ਰੇਮ ਦੇ ਅੰਦਰ ਰਾਤਾ ਲੱਗਿਆ ਹੋਇਆ ਹੈ,

0: ਜੀ ਦਾ ਹੋਰ ਕਥਾ ਵਖਿਆਨ ਕਰਕੇ ਸਾਨੂੰ ਤਿਸ ਦੇ ਗੁਣਾਂ ਤੋਂ ਜਾਣੂ ਕਰਵਾਓ ਜੀ। ਹਜ਼ੂਰ ਫਰਮਾਉਂਦੇ ਨੇ, ਏਕੋ ਸੰਸਾਰ ਰੂਪੀ ਜਿਸ ਪਰਮੇਸ਼ਰ ਦਾ ਤਖਤ ਹੈ, ਏਕੋ ਪਾਤਸ਼ਾਹ, ਇੱਕ ਤਖਤ ਰੂਪੀ ਸੰਸਾਰ ਰੂਪੀ ਤਖਤ ਦੇ ਉੱਪਰ ਬੈਠਣ ਵਾਲੇ ਵੀ ਪਾਤਸ਼ਾਹ ਪਰਮੇਸ਼ਰ ਜੀ ਆਪ ਨੇ। ਇਸੇ ਪ੍ਰਕਾਰ
1: ਏਕੋ ਤਖਤ ਏਕੋ ਪਾਤਸ਼ਾਹ,
0: ਇੱਕ ਸਤ ਸੰਗਤ ਰੂਪੀ ਤਖਤ ਰੂਪ ਵੀ ਪਰਮੇਸ਼ਰ ਜੀ ਆਪ ਹੀ ਹੋ ਰਹੇ ਨੇ, ਤੇ ਇੱਕ ਸਤ ਸੰਗਤ ਰੂਪੀ ਤਖਤ ਦੇ ਉੱਪਰ ਬੈਠਣ ਵਾਲੇ ਸੱਚੇ ਪਾਤਸ਼ਾਹ ਪਰਮੇਸ਼ਰ ਜੀ ਆਪ ਹੀ ਹੋ ਰਹੇ ਨੇ। ਇਸੇ ਪ੍ਰਕਾਰ
1: ਏਕੋ ਤਖਤ ਏਕੋ ਪਾਤਸ਼ਾਹ,
0: ਜਿਸ ਪਰਮੇਸ਼ਰ ਜੀ ਦਾ ਇੱਕ ਸੱਚਖੰਡ ਰੂਪੀ ਤਖਤ ਵੀ ਆਪ ਹੈ, ਉਸ ਤਖਤ ਦੇ ਉੱਪਰ ਬੈਠਣ ਵਾਲੇ ਸੱਚੇ ਪਾਤਸ਼ਾਹ ਪਰਮੇਸ਼ਰ ਜੀ ਆਪ ਹੀ ਸੱਚਖੰਡ ਦੇ ਮਾਲਕ ਹਨ।
1: ਭਾਈ,
0: ਐਸੇ ਪਰਮੇਸ਼ਰ ਜੀ ਜਿਹੜੇ ਸਤ ਸੰਗਤ ਦੇ ਅੰਦਰ ਨੇ, ਉਹ ਸਰਬੀ ਥਾਈ, ਜਿਹੜੇ ਸੱਚਖੰਡ ਲੋਕ ਦੇ ਅੰਦਰ ਵੱਸਦੇ ਨੇ ਉਹ ਸਰਬੀ ਥਾਈ, ਸਾਰੀਆਂ ਥਾਵਾਂ ਦੇ ਵਿੱਚ ਵਿਆਪਕ ਰੂਪ ਨੇ। ਬੇਪਰਵਾਹ, ਜੋ ਪਰਮੇਸ਼ਰ ਜੀ ਬੇਪਰਵਾਹ ਨੇ, ਜਿਸ ਪਰਮੇਸ਼ਰ ਜੀ ਨੂੰ ਕਿਸੇ ਦੀ ਕਾਣ ਕਨੌੜ ਨਹੀਂ, ਸਾਰੀਆਂ ਥਾਵਾਂ ਤੇ ਸਰਬ ਵਿਆਪੀ ਰੂਪ ਹੋ ਕਰਕੇ ਵਸਣੇ ਵਾਲੇ ਵੀ ਆਪ ਹਨ।
1: ਸਤਿਗੁਰੂ
0: ਜੀ ਫਰਮਾਉਂਦੇ ਨੇ, ਭਾਈ ਤਿਸ ਪਰਮੇਸ਼ਰ ਜੀ ਦਾ ਹੀ ਇਹ ਸ੍ਰੇਸ਼ਟ ਤ੍ਰਿਭਵਨ ਕੀਤਾ ਹੋਇਆ ਹੈ। ਤ੍ਰਿਭਵਨ, ਤਿੰਨੇ ਭਵਨ, ਇੱਕ ਭਵਨ ਕਹੀਏ ਆਕਾਸ਼, ਇੱਕ ਕਹੀਏ ਧਰਤੀ, ਤੇ ਇੱਕ ਕਹੀਏ ਪਾਤਾਲ। ਧਰਤ, ਪਾਤਾਲ, ਆਕਾਸ਼, ਤਿੰਨਾਂ ਭਵਨਾਂ ਨੂੰ ਕਰਨ ਵਾਲੇ ਵੀ ਸਾਰ ਸਿਧਾਂਤ ਰੂਪ ਪਰਮੇਸ਼ਰ ਜੀ ਆਪ ਹੀ ਹਨ ਜੀਓ।
1: ਓਹੋ ਅਗਮ ਅਗੋਚਰ ਏਕੰਕਾਰ,
0: ਫਿਰ ਉਹ ਪਰਮੇਸ਼ਰ ਇੱਕ ਓਅੰਕਾਰ ਸਰੂਪ ਹੈ, ਏਕੰਕਾਰ, ਇੱਕ ਅਦੁੱਤੀ ਬ੍ਰਹਮ ਹੈ, ਜਿਸ ਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ। ਉਹ ਪਰਮੇਸ਼ਰ ਮਨ ਕਰਕੇ ਅਗਮ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਅਸ਼ੁੱਧ ਮਨ ਕਰਕੇ ਜਾਣਿਆ ਨਹੀਂ ਜਾਂਦਾ ਤੇ ਇੰਦਰੀਆਂ ਕਰਕੇ ਤਿਸ ਤੱਕ ਪਹੁੰਚ ਨਹੀਂ ਹੁੰਦੀ। ਐਸਾ ਪਰਮੇਸ਼ਰ ਵਾਹਿਗੁਰੂ ਇੱਕ ਓਅੰਕਾਰ ਸਰੂਪ ਹੈ ਜੀਓ।
1: ਏਕਾ ਮੂਰਤ ਸਾਚਾ ਨਾਉ,
0: ਉਹ ਪਰਮੇਸ਼ਰ ਜੁਗਾ ਜੁਗਾਂਤਰਾਂ ਤੋਂ ਇੱਕੋ ਹੀ ਮੂਰਤ, ਇੱਕ ਸਰੂਪ ਹੈ, ਨਾ ਉਹ ਬਾਲਾ ਬੁੱਢਾ ਭਾਈ, ਨਾ ਕਦੇ ਉਹ ਬਾਲਕ ਸੀ, ਨਾ ਕਦੇ ਬੁੱਢਾ ਹੋਵੇਗਾ, ਨਾ ਤਿਸ ਨੂੰ ਜਵਾਨ ਕਿਹਾ ਜਾ ਸਕਦਾ, ਨਾ ਤਿਸ ਨੂੰ ਇਸਤਰੀ ਕਿਹਾ ਜਾ ਸਕਦਾ, ਨਾ ਤਿਸ ਨੂੰ ਪੁਰਖ ਕਿਹਾ ਜਾ ਸਕਦਾ, ਨਾ ਹੀ ਤਿਸ ਨੂੰ ਇਸੇ ਪ੍ਰਕਾਰ ਕਿੰਨਰ ਕਿਹਾ ਜਾ ਸਕਦਾ। ਸਰੀਰਾਂ ਦੇ ਲਿੰਗ ਭੇਦ ਤੋਂ ਵੀ ਅਸੰਗ ਇੱਕ ਪ੍ਰਕਾਸ਼ ਰੂਪ ਹੈ, ਇੱਕ ਆਨੰਦ ਰੂਪ ਹੈ, ਇੱਕ ਸਰਬ ਵਿਆਪੀ ਰੂਪ ਹੈ, ਉਹ ਗਿਆਨ ਸਰੂਪ ਹੈ, ਉਹ ਸੁੱਖ ਸਰੂਪ ਹੈ, ਇੱਕੋ ਮੂਰਤ ਆਦ ਜੁਗਾਦ ਹੈ, ਜੁਗਾ ਜੁਗਾਂਤਰਾਂ ਤੋਂ ਇੱਕ ਮੂਰਤ, ਇੱਕ ਰਸ, ਇੱਕ ਰੂਪ ਹੈ, ਜਿਸ ਦਾ ਆਕਾਰ ਕਦੇ ਢਲਣ ਵਾਲਾ ਨਹੀਂ, ਜਿਸ ਦਾ ਸਰੂਪ ਕਦੇ ਢਲਣ ਵਾਲਾ ਨਹੀਂ। ਜਿਵੇਂ ਜਵਾਨੀ ਢਲਦੀ ਤੇ ਬੁਢਾਪਾ ਆ ਜਾਂਦਾ ਨਾ, ਉਹ ਇੱਕੋ ਇੱਕ ਵਾਹਿਦ ਹਸਤੀ ਇੱਕ ਰੂਪ ਰਹਿਣ ਵਾਲਾ ਹੈ, ਤੇ ਇਸ ਪਰਮੇਸ਼ਰ ਦਾ ਅੰਮ੍ਰਿਤ ਨਾਮ ਵੀ ਸਦਾ ਸਦਾ ਸੱਚਾ ਹੈ।
1: ਤਿੱਥਾ ਨਿਬੜਾ ਸਾਚ ਨਿਆਉ,
0: ਭਾਈ ਤਿਸ ਦੇ ਦਰ ਤੇ ਕੇਵਲ ਤਾਂ ਕੇਵਲ ਸੱਚੋ ਸੱਚ ਦਾ ਹੀ ਨਿਬੇੜਾ ਹੁੰਦਾ ਹੈ, ਤੇ ਵਾਹਿਗੁਰੂ ਜੀ ਆਪ ਸਭਨਾਂ ਦੇ ਨਾਲ ਧਰਮ ਦਾ ਇਨਸਾਫ, ਸੱਚ ਦਾ ਨਿਆਉ ਕਰਦੇ ਹਨ।
1: ਸਾਚੀ ਕਰਨੀ ਪਤ ਪਰਵਾਣ,
0: ਜਿਹੜੇ ਪ੍ਰਾਣੀ ਗੁਰੂ ਉਪਦੇਸ਼ ਦੁਆਰਾ ਸੱਚੀ ਨਾਮ ਦੀ ਕਰਨੀ, ਭਗਤੀ ਦੀ ਕਰਨੀ, ਬੰਦਗੀ ਦੀ ਕਰਨੀ ਵਾਲੇ ਹੋਏ ਨੇ ਨਾ, ਪਤ ਪਰਵਾਣ, ਉਹ ਲੋਕ ਅਤੇ ਪਰਲੋਕ ਦੇ ਅੰਦਰ ਪਤ ਪ੍ਰਤਿਸ਼ਠਾ ਵਾਲੇ ਹੋਏ ਨੇ, ਵਾਹਿਗੁਰੂ ਜੀ ਦੇ ਦਰ ਤੇ ਉਹੋ ਹੀ ਪ੍ਰਵਾਨ ਪੈਂਦੇ ਹਨ, ਪੁੱਗ ਜਾਂਦੇ, ਕਬੂਲ ਹੁੰਦੇ ਹਨ।
1: ਸਾਚੀ ਦਰਗਹ ਪਾਵਾ ਮਾਣ,
0: ਜਿਹੜੇ ਵਾਹਿਗੁਰੂ ਜੀ ਦੇ ਦਰ ਤੇ ਕਬੂਲ ਪੈਂਦੇ ਨੇ ਨਾ, ਸੱਚੇ ਵਾਹਿਗੁਰੂ ਜੀ ਦੀ ਸੱਚੀ ਦਰਗਹ ਹੈ, ਸੱਚਖੰਡ ਲੋਕ ਦੇ ਅੰਦਰ, ਪਰਲੋਕ ਦੇ ਅੰਦਰ ਪਾਵੈ ਮਾਣ, ਉਹ ਵੱਡਾ ਭਾਰੀ ਮਾਨ ਸਨਮਾਨ ਪ੍ਰਾਪਤ

ਕਿਰਪਾਲਤਾ ਕਰਕੇ ਦੱਸੋ, ਦੁਨੀਆਂ ਦੇ ਅੰਦਰ ਜਨਮ ਧਾਰਨ ਕਰਕੇ ਆਉਣਾ ਸਫਲਾ ਕਿੰਨਾ ਦਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜਿਹੜੇ ਪ੍ਰਾਣੀ ਏਕਾ ਭਗਤ ਤੱਤੇ ਨੂੰ ਸਿਹਾਰੀ ਹੈ, ਅਰਥ ਬਣੇਗਾ ਭਗਤੀ, ਇੱਕੋ ਇੱਕ ਪਰਮੇਸ਼ਰ ਜੀ ਦੀ ਹੀ ਪ੍ਰੇਮਾ ਭਗਤੀ ਕਰਦੇ ਨੇ, ਕਿਸੇ ਦੂਜੇ ਤੀਜੇ ਦੀ ਬੰਦਗੀ ਦੇ ਵਿੱਚ ਨਹੀਂ ਫਸਦੇ, ਕਿਸੇ ਦੂਜੇ ਤੀਜੇ ਦੀ ਪੂਜਾ ਉਪਾਸ਼ਨਾ ਵਿੱਚ ਨਹੀਂ ਉਲਝਦੇ, ਭਟਕਦੇ ਨਹੀਂ ਫਿਰਦੇ।

0: ਦੇ ਪਿਆਰ ਕਰਕੇ ਇੱਕੇ ਪਰਮੇਸ਼ਰ ਜੀ ਦੀ ਭਗਤੀ ਕਰਦੇ ਨੇ। ਜਨ ਲਾਗਾ ਹਰ ਏਕ ਹੈ ਨਾਏ, ਇਸ ਪ੍ਰਕਾਰ ਇੱਕ ਪਰਮੇਸ਼ਰ ਜੀ ਨੂੰ ਹੀ ਧਿਆਉਂਦੇ ਨੇ। ਏਕੋ ਹੈ ਭਾਵ, ਇੱਕ ਪਰਮੇਸ਼ਰ ਜੀ ਦਾ ਹੀ ਪਿਆਰ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਧਾਰਨ ਕੀਤਾ ਹੋਇਆ ਹੈ।
1: ਬਿਨ ਭੈ ਭਗਤੀ ਆਵਾਓ ਜਾਓ,
0: ਉਹਨਾਂ ਦਾ ਸੰਸਾਰ ਦੇ ਅੰਦਰ ਜਨਮ ਲੈ ਕਰਕੇ ਆਉਣਾ ਪ੍ਰਵਾਨ ਅਥਵਾ ਸਫਲਾ ਹੈ। ਫਿਰ ਸਵਾਲ ਕੀਤਾ ਮਹਾਰਾਜ, ਜਿਹੜੇ ਫਿਰ ਪ੍ਰੇਮਾ ਭਗਤੀ ਨਹੀਂ ਕਰਦੇ, ਨਾ ਪ੍ਰੇਮ ਕਰਦੇ ਨੇ ਵਾਹਿਗੁਰੂ ਜੀ ਦੇ ਨਾਲ, ਨਾ ਭਗਤੀ ਕਰਦੇ ਨੇ, ਤਿੰਨਾਂ ਦੇ ਪ੍ਰਥਾਏ ਵੀ ਬਚਨ ਕਰਕੇ ਉਚਾਰਨ ਕਰਕੇ ਸਾਨੂੰ ਗਿਆਨ ਬਖਸ਼ੋ। ਹਜ਼ੂਰ ਫਰਮਾਉਂਦੇ ਨੇ ਬਿਨ ਭੈ ਭਗਤੀ, ਜਿਹੜੇ ਵਾਹਿਗੁਰੂ ਜੀ ਦੇ ਭੈ ਵਿੱਚ ਨਹੀਂ ਰਹਿੰਦੇ ਅਤੇ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਨਹੀਂ ਕਰਦੇ, ਉਹ ਬਹੁੜ ਚਾਰੇ ਖਾਣੀਆਂ ਦੇ ਅੰਦਰ 84 ਲੱਖ ਜੂਨੀਆਂ ਦੇ ਅੰਦਰ ਆਵਾਓ, ਸਰੀਰਾਂ ਨੂੰ ਧਾਰਨ ਕਰਕੇ ਜਨਮ ਲੈ ਕਰਕੇ ਆਉਂਦੇ ਨੇ। ਬਹੁੜੋ ਪੁਨਾ ਮਰ ਮਰ ਕੇ ਇਸ ਲੋਕ ਤੋਂ ਪਰਲੋਕ ਵਿੱਚ ਜਾਓ ਜਾਂਦੇ ਹਨ। ਉਹਨਾਂ ਨੂੰ ਸਦਾ ਸਦਾ ਜਨਮ ਮਰਨ ਬਣਿਆ ਰਹਿੰਦਾ ਹੈ।
1: ਸਮਝ ਰਿਹਾ ਮਹਿਮਾਨ।
0: ਸੋ ਮਹਾਰਾਜ, ਫਿਰ ਭਗਤੀ ਵਾਲੇ ਕਿਵੇਂ ਹੋਈਏ? ਬਾਹਰ ਮੁਖੀ ਬਿਰਤੀ ਤੋਂ ਅੰਤਰਮੁਖੀ ਬਿਰਤੀ ਵਾਲੇ ਕਿਵੇਂ ਹੋ ਜਾਈਏ? ਸੰਸਾਰਾਕਾਰ ਬਿਰਤੀ ਤੋਂ ਬ੍ਰਹਮਾਕਾਰ ਬਿਰਤੀ ਵਾਲੇ ਕਿਵੇਂ ਹੋਈਏ? ਮਹਾਰਾਜ ਸਾਨੂੰ ਜੁਗਤੀ ਦੱਸੋ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਗੁਰ ਤੇ ਸਮਝ ਰਹਿ, ਸਤਿਗੁਰੂ ਜੀ ਦੀ ਸਿੱਖਿਆ ਪ੍ਰਾਪਤ ਕਰਕੇ ਇਸ ਪ੍ਰਕਾਰ ਸਮਝ ਰਹਿੰਦੇ ਨੇ, ਮਹਿਮਾਨ, ਇਸ ਧਰਤੀ ਦੇ ਉੱਪਰ ਅਸੀਂ ਮਹਿਮਾਨਾਂ ਵਾਂਗੂ ਆਏ ਹਾਂ। ਜਿਵੇਂ ਆਪਣੇ ਰਿਸ਼ਤੇਦਾਰ ਦੇ ਘਰੇ ਕੋਈ ਪ੍ਰਾਹੁਣਾ ਬਣ ਕੇ ਚੱਲਿਆ ਜਾਵੇ, ਜਾਂ ਇਸੇ ਪ੍ਰਕਾਰ ਕਿਸੇ ਦੇ ਘਰ ਵਿੱਚ ਕੋਈ ਮਹਿਮਾਨ ਪ੍ਰਾਹੁਣਾ ਆ ਜਾਵੇ, ਅਤੇ ਆਉਣ ਵਾਲੇ ਪ੍ਰਾਹੁਣੇ ਨੂੰ ਵੀ ਪਤਾ ਹੈ ਅਤੇ ਜਿਸ ਦੇ ਘਰ ਆਇਆ ਉਸ ਨੂੰ ਵੀ ਪਤਾ ਹੈ, ਇਹ ਘੜੀ ਪਰ ਵਾਸਤੇ ਆਇਆ ਹੈ ਜਾਂ ਇਹ ਰਾਤ ਰਹਿਣ ਵਾਸਤੇ ਹੀ ਆਇਆ ਹੈ, ਰਾਤ ਕੱਟ ਕੇ ਸਵੇਰੇ ਫਿਰ ਆਪਣੇ ਘਰ ਚੱਲਿਆ ਜਾਵੇਗਾ। ਇਸੇ ਪ੍ਰਕਾਰ ਜਗਤ ਰੂਪੀ ਘਰ ਦੇ ਵਿੱਚ ਆਪਣੇ ਆਪ ਨੂੰ ਮਹਿਮਾਨ ਦੀ ਨਹੀਂ ਆਈ, ਪ੍ਰਾਹੁਣੇ ਦੀ ਨਹੀਂ ਆਈ ਜਾਣੇ। ਜਿਵੇਂ ਜਿਹੜਾ ਪ੍ਰਾਹੁਣਾ ਘਰ ਵਿੱਚ ਆਉਂਦਾ ਸਦਾ ਰਹਿ ਨਹੀਂ ਨਾ ਸਕਦਾ, ਅਤੇ ਜਿਹੜਾ ਘਰ ਵਿੱਚ ਕੋਈ ਪ੍ਰਾਹੁਣਾ ਮਹਿਮਾਨ ਆਵੇ ਅਤੇ ਜਿਸ ਦੇ ਘਰ ਵਿੱਚ ਆਵੇ ਉਸ ਘਰ ਨੂੰ ਆਪਣਾ ਹੀ ਜਾਣੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਫਿਰ ਉਹ ਸਮਝਦਾਰ ਨਹੀਂ ਸਦਵਾਉਂਦਾ, ਉਹ ਮੂਰਖ ਸਦਵਾਉਂਦਾ ਹੈ। ਪਰ ਘਰ ਜਾਣਾ ਆਪਣਾ, ਮੂਰਖ ਮਹਿਮਾਨਾ। ਜਿਹੜਾ ਪਰਾਏ ਘਰ ਨੂੰ ਆਪਣਾ ਸਮਝ ਲਾਵੇ ਉਹ ਪ੍ਰਾਹੁਣਾ ਮੂਰਖ ਹੈ, ਉਹ ਸੰਬੰਧੀ ਮੂਰਖ ਹੈ। ਅਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਗੁਰ ਤੇ ਸਮਝ ਰਹਿ ਮਹਿਮਾਨ, ਸਤਿਗੁਰੂ ਜੀ ਦੀ ਸਿੱਖਿਆ ਪ੍ਰਾਪਤ ਕਰਕੇ ਨਾ ਸੰਸਾਰ ਰੂਪੀ ਘਰ ਨੂੰ ਆਪਣਾ ਜਾਣ ਕੇ ਆਪਣੀ ਮਾਲਕੀ ਨਾ ਜਣਾਵੇ ਕਿ ਮੈਂ ਇਸ ਦਾ ਮਾਲਕ ਹਾਂ, ਬਲਕਿ ਇੱਥੇ ਸੰਸਾਰ ਵਿੱਚ ਆ ਕੇ ਆਪਣੇ ਆਪ ਨੂੰ ਮਹਿਮਾਨ ਹੀ ਜਾਣੇ। ਇਸ ਸੰਸਾਰ ਘਰ ਦੇ ਅੰਦਰ ਜ਼ਿੰਦਗੀ ਰੂਪੀ ਰਾਤ ਕੱਟ ਕੇ ਕਾਲ ਰੂਪੀ ਸਵੇਰਾ ਹੋਣ 'ਤੇ ਲੋਕ ਤੋਂ ਪਰਲੋਕ ਵਿੱਚ ਚੱਲਿਆ ਜਾਣਾ ਹੈ, ਇਵੇਂ ਆਪਣੇ ਆਪ ਨੂੰ ਮਹਿਮਾਨ ਦੀ ਨਿਆਈ ਜਾਣਨਾ ਕਰੇ।
1: ਹਰ ਰਸ ਰਾਤਾ ਜਨ ਪਰਵਾਨ।
0: ਜਿਹੜਾ ਇਸ ਪ੍ਰਕਾਰ ਪ੍ਰਾਹੁਣਾਚਾਰੀ ਵਰਗਾ ਆਪਣੇ ਆਪ ਨੂੰ ਜਾਣ ਕੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰੇਮ ਰਸ ਦੇ ਅੰਦਰ, ਨਾਮ ਰਸ ਦੇ ਅੰਦਰ, ਭਗਤੀ ਰਸ ਦੇ ਅੰਦਰ ਰੰਗਿਆ ਰਹਿੰਦਾ ਨਾ ਦਿਨ ਰਾਤ ਦੀ ਸੰਗਿਆ ਕਰਕੇ ਜਨ ਪਰਵਾਨ, ਭਾਈ ਉਸ ਦਾ ਮਨੁੱਖਾ ਜਨਮ ਧਾਰਨ ਕਰਕੇ ਦੁਨੀਆਂ 'ਤੇ ਆਉਣਾ ਪ੍ਰਵਾਨ ਹੈ, ਉਸ ਦਾ ਜਪਿਆ ਵੀ ਪ੍ਰਵਾਨ ਹੈ, ਉਸ ਦਾ ਖਾਧਾ ਪੀਤਾ ਛਕਿਆ ਛਕਾਇਆ ਵੀ ਪ੍ਰਵਾਨ ਹੈ, ਉਸ ਦੇ ਨਾਨਕੇ ਦਾਦਕੇ ਅਤੇ ਸਹੁਰੇ ਵੀ ਪ੍ਰਵਾਨ ਨੇ, ਉਸ ਦਾ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ ਜੋ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਉਸ ਦਾ ਦੁਨੀਆਂ ਦੇ ਅੰਦਰ ਜਨਮ ਲਿਆ ਵੀ ਪ੍ਰਵਾਨ, ਅਤੇ ਸਰੀਰ ਛੱਡ ਕਰਕੇ ਦਰਗਾਹ ਦੇ ਵਿੱਚ ਜਾਣਾ ਵੀ ਤਿਸ ਦਾ ਪ੍ਰਵਾਨ ਕਬੂਲ ਪੈ ਜਾਂਦਾ ਹੈ।
1: ਇਤ ਉਤ ਦੇਖੋ ਸਹਜੇ ਰਾਵੋ।
0: ਸੋ ਮਹਾਰਾਜ, ਫਿਰ ਸਾਨੂੰ ਕੋਈ ਐਸੀ ਜੁਗਤ ਦੱਸੋ ਸਾਡਾ ਵਾਹਿਗੁਰੂ ਜੀ ਦੇ ਨਾਲ ਪਿਆਰ ਬਣ ਆਵੇ। ਹਜ਼ੂਰ ਫਰਮਾਉਂਦੇ ਨੇ, ਭਾਈ ਵਾਹਿਗੁਰੂ ਜੀ ਸਰਬ ਵਿਆਪੀ ਨੇ, ਇਤ ਇਸ ਲੋਕ ਦੇ ਅੰਦਰ, ਉਤ ਪਰਲੋਕ ਦੇ ਅੰਦਰ ਦੇਖਾਓ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਸਰਾ ਰੂਪ ਦੇਖਣਾ ਕਰੋ, ਆਸਰਾ ਰੂਪ ਕਰਕੇ ਤੱਕਣਾ ਕਰੋ, ਆਸਰਾ ਰੂਪ ਕਰਕੇ ਜਾਣਨਾ ਕਰੋ, ਸਹਿਜੇ ਰਾਵਾਓ। ਫਿਰ ਸਹਿਜੇ ਹੀ, ਸੁਭਾਵਕ ਹੀ, ਸਹਿਜੇ ਪਿਆਰ ਅਵਸਥਾ ਕਰਕੇ, ਸਹਿਜੇ ਗਿਆਨ ਅਵਸਥਾ ਕਰਕੇ ਰਾਵਾਓ, ਤਿਸ ਪਰਮੇਸ਼ਰ ਜੀ ਦੇ ਨਾਮ ਨੂੰ ਉਚਾਰਦੇ ਰਹੋ, ਸਦਾ ਜਪਦੇ ਰਹੋ।
1: ਕੁਝ ਬਿਨ ਠਾਕੁਰ ਕਿਸੈ ਨਾ ਭਾਵੋ।
0: ਇਸ ਪ੍ਰਕਾਰ ਬੇਨਤੀਆਂ ਕਰਦੇ ਰਹੋ, ਹੇ ਠਾਕੁਰ ਜੀ, ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀਓ, ਆਪ ਜੀ ਤੋਂ ਬਿਨਾਂ ਹੋਰ ਕਿਸੇ ਦੀ ਬੰਦਗੀ ਕਰਨੀ ਸਾਨੂੰ ਭਾਉਂਦੀ ਹੋਈ ਨਹੀਂ, ਚੰਗੀ ਨਹੀਂ ਲੱਗਦੀ। ਕੇਵਲ ਤਾਂ ਕੇਵਲ ਇੱਕ ਆਪ ਜੀ ਦੀ ਹੀ ਬੰਦਗੀ ਦਾ ਪਿਆਰ ਹੋ ਰਿਹਾ ਹੈ। ਭਾਵਾਂ ਦਾ ਦੂਸਰਾ ਅਰਥ ਹੈ ਚਾਹਤ ਕਰਨੀ। ਵਾਹਿਗੁਰੂ ਜੀ, ਇੱਕ ਆਪ ਜੀ ਦੀ ਬੰਦਗੀ ਅਤੇ ਆਪ ਜੀ ਦੀ ਇਸੇ ਪ੍ਰਕਾਰ ਪ੍ਰੇਮਾ ਭਗਤੀ ਤੋਂ ਬਿਨਾਂ, ਪ੍ਰਾਪਤੀ ਤੋਂ ਬਿਨਾਂ ਅਸੀਂ ਕਿਸੇ ਦੂਜੇ ਦੀ ਚਾਹਤ ਹੀ ਨਹੀਂ ਰੱਖਦੇ ਹਾਂ।
1: ਨਾਨਕ ਹਮੈ ਸਬਦ ਜਲਾਇਆ,
0: ਅਨਵੈ ਕਰਕੇ ਅਰਥ ਲੱਗੇਗਾ। ਅਗਲੀ ਪੰਕਤੀ ਦਾ ਸਤਿਗੁਰ ਜੋ ਸ਼ਬਦ ਹੈ ਨਾ, ਉਸ ਦਾ ਅਰਥ ਇੱਥੇ ਪਹਿਲਾਂ ਲੱਗੇਗਾ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚੋਂ ਹਉਮੈ ਭਾਵ ਨੂੰ ਜਲਾਇਆ, ਸਾੜ ਦਿੱਤਾ ਹੈ,
1: ਗੁਰ ਸਾਚਾ ਦਰਸ ਦਿਖਾਇਆ,
0: ਭਾਈ ਉਹਨਾਂ ਨੂੰ ਸੱਚੇ ਪਰਮੇਸ਼ਰ ਜੀ ਨੇ ਕਿਰਪਾਲਤਾ ਕਰਕੇ ਪ੍ਰਤੱਖ ਜ਼ਾਹਰਾ ਰੂਪ ਵਿੱਚ ਆਪਣਾ ਦਰਸ਼ਨ ਦਿਖਾਇਆ ਹੈ। ਜਿਵੇਂ ਪ੍ਰਤੱਖ ਰੂਪ ਵਿੱਚ ਭਗਤ ਧੰਨਾ ਜੀ ਨੂੰ ਆਪਣੇ ਦਰਸ਼ਨ ਦੀਦਾਰ ਬਖਸ਼ੇ ਨੇ, ਮਿਲੇ ਪ੍ਰਤੱਖ ਗੁਸਾਈਆ ਧੰਨਾ ਵਡਭਾਗਾ। ਭਾਈ ਇਵੇਂ ਜਿਨ੍ਹਾਂ ਨੇ ਗੁਰ ਸ਼ਬਦ ਦੇ ਅਭਿਆਸ ਦੇ ਸਦਕਾ, ਸਤਿਗੁਰੂ ਜੀ ਦੀ ਸਿੱਖਿਆ ਦੇ ਸਦਕਾ ਆਪਣੇ ਮਨ ਦੇ ਵਿੱਚੋਂ ਹਉਮੈ ਭਾਵ ਨੂੰ ਸਾੜਿਆ ਹੈ, ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਪ੍ਰਗਟ ਹੋ ਕਰਕੇ ਤਿੰਨਾਂ ਨੂੰ ਪ੍ਰਤੱਖ ਦਰਸ਼ਨ ਦੀਦਾਰ ਬਖਸ਼ੇ ਹਨ ਜੀਓ।
1: ਬਸੰਤ ਮਹੱਲਾ ਪਹਿਲਾ,
0: ਬਸੰਤ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ ਜੀਓ।
1: ਚੰਚਲ ਚੀਤ ਨ ਪਾਵੈ ਪਾਰਾ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਹੇ ਮਹਾਰਾਜ ਜੀ ਕਿਰਪਾਲਤਾ ਕਰਕੇ ਦੱਸਣਾ ਕਰੋ, ਇਹ ਜਿਹੜੇ ਜੀਵ ਨੇ ਜਨਮ ਮਰਨ ਦੇ ਵਿੱਚ ਕਿਉਂ ਲੱਗੇ ਹੋਏ ਨੇ, ਇਹਨਾਂ ਦੇ ਜਨਮ ਮਰਨ ਦਾ ਮੂਲ ਕੀ ਹੈ? ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਚੰਚਲ ਚੀਤ, ਇਹ ਜਿਹੜਾ ਜਗਤ ਹੈ ਨਾ, ਅਥਵਾ ਜਗਤ ਦੇ ਜਿਹੜੇ ਜੀਵ ਨੇ ਨਾ, ਉਹ ਬਹੁਤੇ ਹੀ ਚੰਚਲ ਮਨ ਵਾਲੇ ਹੋ ਰਹੇ ਨੇ, ਚਿੱਤ ਬੜਾ ਚੰਚਲ ਹੋ ਰਿਹਾ। ਜਿਸ ਪ੍ਰਕਾਰ ਬਾਂਦਰ ਬੜਾ ਚੰਚਲ ਹੁੰਦਾ ਨਾ, ਇੱਕ ਟਾਹਣੀ 'ਤੇ ਕਦੇ ਟਿਕਦਾ ਹੀ ਨਹੀਂ, ਕਦੇ ਇੱਕ ਦਰਖਤ 'ਤੇ ਕਦੇ ਦੂਜੇ ਦਰਖਤ 'ਤੇ, ਇਸੇ ਪ੍ਰਕਾਰ ਜੀਵ ਦਾ ਮਨ ਚੰਚਲ ਹੋ ਰਿਹਾ। ਇੱਕ ਪਰਮੇਸ਼ਰ ਜੀ ਦੀ ਬੰਦਗੀ 'ਤੇ ਠਹਿਰਦਾ ਹੀ ਨਹੀਂ, ਕਦੇ ਇੱਕ ਇਸ਼ਟ ਦੇਵ ਨੂੰ, ਕਦੇ ਮੜੀ ਮੱਟ ਕਬਰ ਪੂਜਾ ਨੂੰ, ਇਸ ਪ੍ਰਕਾਰ ਪੂਜਣ ਵਾਸਤੇ ਦੌੜਾ ਫਿਰਦਾ ਜਿਵੇਂ ਬਾਂਦਰ ਦਰਖਤ ਦਰਖਤ ਦੇ ਉੱਪਰ ਜਾਂ ਟਾਹਣੀ ਟਾਹਣੀ ਦੇ ਉੱਪਰ ਭੱਜਾ ਫਿਰਦਾ। ਇਸ ਪ੍ਰਕਾਰ ਚੰਚਲ ਚਿੱਤ ਵਾਲਾ ਜੀਵ ਹੋ ਰਿਹਾ ਹੈ। ਜੇਕਰ ਵਾਹਿਗੁਰੂ ਜੀ ਦੀ ਬੰਦਗੀ ਕਰੇ ਅਤੇ ਇਸ ਨੂੰ ਪ੍ਰਾਪਤ ਕਰ ਲਵੇ, ਜਦੋਂ ਚੰਚਲ ਚਿੱਤ ਵਾਲਾ ਹੋ ਰਿਹਾ ਨਾ ਪਾਵੈ ਪਾਰਾ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਰਵਾਰ ਪਾਰ ਨੂੰ ਨਹੀਂ ਪਾ ਸਕਦਾ ਹੈ, ਪਰਾ ਰੂਪ ਪਰਮੇਸ਼ਰ ਜੀ ਨੂੰ ਨਹੀਂ ਪ੍ਰਾਪਤ ਕਰਦਾ ਹੈ।
1: ਆਵਤ ਜਾਤ ਨ ਲਾਗੈ ਬਾਰਾ,
0: ਤੇ ਪਰਮੇਸ਼ਰ ਜੀ ਨੂੰ ਨਾ ਪਾਉਣੇ ਕਰਕੇ ਇਸ ਨੂੰ ਆਉਂਦਿਆਂ ਜਾਂਦਿਆਂ ਫਿਰ ਬਾਰਾ ਦੇਰੀ ਨਹੀਂ ਲੱਗਦੀ, ਅਰਥਾਤ ਤੁਰੰਤ ਹੀ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ। ਇਸੇ ਪ੍ਰਕਾਰ
1: ਆਵਤ ਜਾਤ ਨ ਲਾਗੈ ਬਾਰਾ,
0: ਇਹਨੂੰ ਫਿਰ ਇੰਨੀ ਕੁ ਵਾਰ ਜਨਮ ਧਾਰਨ ਕਰਕੇ ਆਉਣਾ ਤੇ ਮਰ ਕੇ ਜਾਣਾ ਪੈਂਦਾ ਨਾ, ਇੰਨੀ ਕੁ ਵਾਰ ਜੰਮਦਾ ਮਰਦਾ ਹੈ, ਜੋ ਲਾਗੈ ਨਾ ਲਾਗੈ ਬਾਰਾ, ਜਿਸ ਦੀ ਗਿਣਤੀ ਨਹੀਂ ਹੋ ਸਕਦੀ, ਜਿਸ ਨੂੰ ਗਿਣਿਆ ਹੀ ਨਹੀਂ ਜਾ ਸਕਦਾ ਕਿ ਕਿੰਨੀ ਕੁ ਵਾਰ ਜੰਮਦਾ ਅਤੇ ਕਿੰਨੀ ਕੁ ਵਾਰ ਮਰਦਾ, ਇਸ ਨੂੰ ਦੇਰੀ ਵੀ ਨਹੀਂ ਲੱਗਦੀ ਅਤੇ ਗਿਣਤੀ ਵੀ ਨਹੀਂ ਹੁੰਦੀ, ਇਸ ਪ੍ਰਕਾਰ ਜਨਮ ਮਰਨ ਦੇ ਅੰਦਰ ਹੀ ਉਲਝਿਆ ਰਹਿੰਦਾ। ਇਸੇ ਪ੍ਰਕਾਰ
1: ਆਵਤ ਜਾਤ ਨ ਲਾਗੈ ਬਾਰਾ,
0: ਸੰਸਾਰ ਰੂਪੀ ਬਾਰ ਵਿਹੜੇ ਦੇ ਅੰਦਰ, ਸੰਸਾਰ ਰੂਪੀ ਘਰ ਦੇ ਅੰਦਰ ਇਸ ਦਾ ਜਨਮ ਮਰਨ ਮਿਟਦਾ ਨਹੀਂ, ਬਹੁਤੀਆਂ ਸਜਾਵਾਂ ਜਨਮ ਮਰਨ ਦੇ ਦੁੱਖਾਂ ਨੂੰ ਭੋਗਦਿਆਂ ਹੋਇਆਂ ਇਹ ਕੱਟਦਾ ਹੈ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ,
1: ਦੁੱਖ ਘਣੋ ਮਰੀਐ ਕਰ ਤਾਰਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਇਹ ਜਿਹੜੇ ਜਗਤ ਦੇ ਜੀਵ ਕਰਤਾਰਾ ਪਰਮੇਸ਼ਰ ਜੀ ਦੀ, ਨਿਰੰਕਾਰ ਜੀ ਦੀ, ਕਰਤਾਰ ਜੀ ਦੀ ਬੰਦਗੀ ਵੱਲੋਂ ਮਰੇ ਹੋਏ ਨੇ, ਬੰਦਗੀ ਕਰਦੇ ਹੀ ਨਹੀਂ, ਇਸ ਕਰਕੇ ਇਹਨਾਂ ਨੂੰ ਦੁੱਖ ਘਣੋ, ਜਨਮ ਤੇ ਮਰਨ ਦਾ ਵੱਡਾ ਭਾਰੀ ਦੁੱਖ ਲੱਗਿਆ ਹੋਇਆ ਹੈ ਜੀਓ।
1: ਬਿਨ ਪ੍ਰੀਤਮ ਕੋ ਕਰੈ ਨ ਸਾਰਾ,
0: ਭਾਈ ਇੱਕ ਗੱਲ ਸਿਧਾਂਤ ਰੂਪ ਵਿੱਚ ਜਾਣ ਲੈਣਾ ਕਰੋ, ਬਿਨਾਂ ਪ੍ਰੀਤਮ ਬਿਨਾਂ ਪਿਆਰੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਜੀਵਾਂ ਦੀ ਕੋਈ ਸਾਰ ਸੰਭਾਲ ਨਹੀਂ ਕਰਦਾ, ਕੋਈ ਜੀਵਾਂ ਨੂੰ ਪਾਲਣ ਵਾਲਾ, ਸੁੱਖ ਦੇਣ ਵਾਲਾ ਅਤੇ ਇਸੇ ਪ੍ਰਕਾਰ ਜਨਮ ਮਰਨ ਤੋਂ ਛਡਾਉਣ ਵਾਲਾ ਨਹੀਂ ਹੈ। ਕੇਵਲ ਤਾਂ ਕੇਵਲ ਪ੍ਰੀਤਮ ਪਰਮੇਸ਼ਰ ਜੀ ਨੇ, ਜੋ ਜੀਵਾਂ ਵਾਸਤੇ ਮੁਕਤੀਦਾਤਾ ਨੇ, ਹੋਰ ਕੋਈ ਵੀ ਮੜੀ ਮੱਟ ਕਬਰ ਵਾਲਾ ਦੇਵੀ ਦੇਵਤਾ ਪੈਗੰਬਰ ਰਹਿਬਰ ਵਾਲੀ ਨਬੀ ਕੋਈ ਵੀ ਜੀਵਾਂ ਦੀ ਸਾਰ ਸੰਭਾਲ ਕਰਨ ਵਾਲਾ ਮੁਕਤ ਕਰਨ ਵਾਲਾ ਨਹੀਂ ਹੈ ਜੀਓ।
1: ਸਭ ਉਤਮ ਕਿਸ ਆਖੋ ਹੀ ਨਾ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕੈਸੇ ਨੇ? ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਜੀ ਸਾਰਿਆਂ ਤੋਂ ਉੱਤਮ ਨੇ। ਕਿਸ ਆਖੋ ਹੀ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਉਸ ਦੀ ਪੈਦਾ ਕੀਤੀ ਹੋਈ ਜਿਤਨੀ ਵੀ ਸ੍ਰਿਸ਼ਟੀ ਹੈ, ਇਸ ਸ੍ਰਿਸ਼ਟੀ ਦੇ ਵਿੱਚੋਂ ਮਾੜਾ ਵੀ ਕਿਸ ਨੂੰ ਆਖੀਏ। ਫਿਰ ਇਸੇ ਪ੍ਰਕਾਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਨੇ ਤਿੰਨਾਂ ਦੇ ਮਨ ਦਾ ਭਾਵ ਕੈਸਾ ਹੁੰਦਾ? ਤੇ ਹਜ਼ੂਰ ਫਰਮਾਉਂਦੇ ਹਨ
1: ਸਭ ਉਤਮ ਕਿਸ ਆਖੋ ਹੀ ਨਾ।
0: ਭਾਈ ਜੋ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਨੇ ਨਾ, ਉਹ ਸਾਰਿਆਂ ਨੂੰ ਆਪਣੇ ਆਪ ਤੋਂ ਉੱਤਮ ਹੀ ਕਹਿੰਦੇ ਨੇ, ਨਿਮਰਤਾ ਭਾਵ ਰੱਖਦੇ ਨੇ, ਇਸ ਪ੍ਰਕਾਰ ਦਾ ਸੰਕਲਪ ਧਾਰਨ ਕਰਕੇ ਰੱਖਦੇ ਨੇ। ਮੰਦਾ ਜਾਣਾ ਆਪ ਕਹੋ ਅਵਰ ਭਲਾ ਸੰਸਾਰ, ਉਹ ਆਪਣੀਆਂ ਬੁਰਿਆਈਆਂ ਦੇਖਦੇ ਨੇ, ਦੂਸਰਿਆਂ ਦੇ ਗੁਣ ਦੇਖਦੇ ਨੇ। ਜਿਸ ਪ੍ਰਕਾਰ ਪਾਂਡਵਾਂ ਅਤੇ ਕੌਰਵਾਂ ਦੇ ਸ਼ਸਤਰ ਵਿੱਦਿਆ ਦੇ ਗੁਰੂ ਗੁਰੂ ਦਰੋਣਾਚਾਰੀਆ ਨੇ, ਦੁਰਯੋਧਨ ਨੂੰ ਹਸਤਨਾਪੁਰ, ਜਿਸ ਨੂੰ ਅੱਜ ਪੁਰਾਣੀ ਦਿੱਲੀ ਕਿਹਾ ਜਾਂਦਾ, ਹਸਤਨਾਪੁਰ ਦੇ ਵਿੱਚ ਭੇਜਿਆ ਨਾ, ਹੇ ਦੁਰਯੋਧਨ ਜਾ ਕੇ ਦੇਖ ਕੇ ਆ ਹਸਤਨਾਪੁਰ ਦੇ ਵਿੱਚ ਸਭ ਤੋਂ ਚੰਗਾ ਮਨੁੱਖ ਕਿਹੜਾ, ਕੋਈ ਚੰਗਾ ਮਨੁੱਖ ਹੈ ਤੇ ਇਸ ਦੀ ਭਾਲ ਕਰਕੇ ਆ। ਉਸੇ ਹੀ ਦਿਨ ਨਾਲ ਦੀ ਨਾਲ ਯੁਧਿਸ਼ਟਰ ਨੂੰ ਭੇਜਿਆ, ਇਹ ਯੁਧਿਸ਼ਟਰ ਹਸਤਨਾਪੁਰ ਦੇ ਵਿੱਚ ਜਾ, ਕੋਈ ਮਾੜਾ ਮਨੁੱਖ ਲੱਭ ਕੇ ਆ ਕਿ ਮਾੜਾ ਮਨੁੱਖ ਕਿਹੜਾ, ਕੋਈ ਮਾੜਾ ਬੰਦਾ ਲੈ ਕੇ ਆ। ਹੁਣ ਕੌਰਵਾਂ ਦੇ ਵਿੱਚੋਂ 100 ਭਰਾਵਾਂ ਦੇ ਵਿੱਚ ਜਿਹੜਾ ਵੱਡਾ ਸੀ ਉਹ ਦੁਰਯੋਧਨ ਚੱਲ ਪਿਆ, ਅਤੇ ਪਾਂਡਵਾਂ ਦੇ ਵਿੱਚੋਂ ਪੰਡੂ ਰਾਜੇ ਦੇ ਪੁੱਤਰਾਂ ਦੇ ਵਿੱਚੋਂ 5 ਪੁੱਤਰਾਂ ਦੇ ਵਿੱਚੋਂ ਯੁਧਿਸ਼ਟਰ ਵੱਡਾ ਸੀ, ਉਹ ਵੀ ਤੁਰ ਪਿਆ। ਦੋਵੇਂ ਹਸਤਨਾਪੁਰ ਸ਼ਹਿਰ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਫਿਰੇ। ਦੁਰਯੋਧਨ ਇੱਕ ਨੂੰ ਵੇਖਦਾ ਕਹਿੰਦਾ ਇਹ ਤਾਂ ਪਾਪੀ ਹੈ, ਦੂਸਰੇ ਨੂੰ ਦੇਖਦਾ ਇਹ ਤਾਂ ਕਾਮੀ ਹੈ, ਤੀਸਰੇ ਨੂੰ ਦੇਖਦਾ ਕਹਿੰਦਾ ਇਹਦੀ ਤਾਂ ਜਾਤ ਨੀਵੀਂ ਹੈ, ਕਿਸੇ ਨੂੰ ਨੀਵੀਂ ਜਾਤ ਕਰਕੇ ਕਿਸੇ ਨੂੰ ਕਿਸੇ ਔਗਣ ਕਰਕੇ ਛੱਡ ਦਿੱਤਾ, ਅਤੇ ਸ਼ਾਮ ਨੂੰ ਆਪਣੇ ਬ੍ਰਹਮ ਵਿੱਦਿਆ 'ਤੇ ਇਸਨੇ ਪੜ੍ਹੀ ਨਹੀਂ, ਅਤੇ ਸ਼ਸਤਰ ਵਿੱਦਿਆ ਦਾ ਜਿਹੜਾ ਗੁਰੂ ਸੀ ਅਤੇ ਇਸ ਦੇ ਕੋਲ ਚੱਲ ਕੇ ਆਇਆ, ਅਤੇ ਇਸਨੇ ਕਹਿਣਾ ਕੀਤਾ ਇਹ ਦੁਰਯੋਧਨ ਖਾਲੀ ਹੱਥ ਆ ਗਿਆ, ਕਿਸੇ ਨੂੰ ਨਾਲ ਨਹੀਂ ਲੈ ਕੇ ਆਇਆ, ਤੈਨੂੰ ਤਾਂ ਕਿਹਾ ਸੀ ਭਾਲ ਕਰਕੇ ਆ, ਕੋਈ ਲੱਭ ਕੇ ਲਿਆ ਦਿੱਲੀ ਸ਼ਹਿਰ ਦੇ ਵਿੱਚੋਂ ਹਸਤਨਾਪੁਰ ਦੇ ਵਿੱਚੋਂ ਕੋਈ ਚੰਗਾ ਬੰਦਾ। ਕਹਿੰਦਾ ਗੁਰੂ ਜੀ ਚੰਗਾ ਲੱਭਾ ਹੀ ਕੋਈ ਨਹੀਂ, ਕਿਸੇ ਦੀ ਜਾਤ ਨੀਵੀਂ, ਕਿਸੇ ਦਾ ਕਰਮ ਨੀਵਾਂ, ਕਿਸੇ ਦੀ ਕਰਨੀ ਕਰਤੂਤ ਮਾੜੀ, ਪੂਰੇ ਹਸਤਨਾਪੁਰ ਸ਼ਹਿਰ ਦੇ ਵਿੱਚ ਮੈਨੂੰ ਕੋਈ ਚੰਗਾ ਬੰਦਾ ਨਹੀਂ ਜੇ ਲੱਭਾ। ਉਸੇ ਸਮੇਂ ਯੁਧਿਸ਼ਟਰ ਵੀ ਮੁੜ ਕੇ ਆ ਗਿਆ, ਉਹ ਵੀ ਖਾਲੀ ਹੱਥ, ਨਾਲ ਕਿਸੇ ਨੂੰ ਵੀ ਨਹੀਂ ਲਿਆਂਦਾ, ਅਤੇ ਇਸ ਨੂੰ ਪੁੱਛਿਆ ਇਹ ਯੁਧਿਸ਼ਟਰ ਖਾਲੀ ਹੱਥ ਆ ਗਿਆ, ਤੈਨੂੰ ਕਿਹਾ ਸੀ ਹਸਤਨਾਪੁਰ ਦੇ ਵਿੱਚੋਂ ਕੋਈ ਮਾੜਾ ਬੰਦਾ ਲੱਭ ਕੇ ਆ, ਕਿਸੇ ਨੂੰ ਲਿਆਂਦਾ ਕਿਉਂ ਨਹੀਂ? ਹੱਥ ਜੋੜ ਕੇ ਨਿਮਰਤਾ ਦੇ ਨਾਲ ਕਹਿਣ ਲੱਗਾ, ਗੁਰੂ ਜੀ ਮੈਨੂੰ ਕੋਈ ਮਾੜਾ ਦਿਸਿਆ ਹੀ ਨਹੀਂ, ਮੈਂ ਜਿਸ ਕਿਸੇ ਨੂੰ ਵੀ ਦੇਖਿਆ ਮੈਨੂੰ ਸਾਰੇ ਚੰਗੇ ਹੀ ਦਿਸੇ ਨੇ, ਹਰ ਕਿਸੇ ਦੇ ਵਿੱਚ ਕੋਈ ਨਾ ਕੋਈ ਗੁਣ ਮੈਨੂੰ ਜ਼ਰੂਰ ਦਿਸਿਆ, ਕੋਈ ਸੱਤ ਵਾਲਾ, ਕੋਈ ਸੰਤੋਖ ਵਾਲਾ, ਕੋਈ ਧਰਮ ਦੀ ਕਿਰਤ ਕਰਨ ਵਾਲਾ, ਅਤੇ ਜਿਸ ਦੇ ਵਿੱਚ ਸੱਤ ਸੰਤੋਖ ਦਇਆ ਧਰਮ ਕੁਛ ਵੀ ਨਹੀਂ ਨਾ। ਜੇ ਉਹ ਰਾਜੇ ਦੀ ਨੌਕਰੀ ਕਰਦਾ, ਚਾਕਰੀ ਕਰਦਾ, ਸਵਾਮੀ ਭਗਤ ਜ਼ਰੂਰ ਹੈ, ਰਾਜੇ ਦੇ ਹੁਕਮ ਵਿੱਚ ਬੱਝਾ ਹੋਇਆ, ਸਾਰਾ ਸਾਰਾ ਦਿਨ ਅਤੇ ਸਾਰੀ ਸਾਰੀ ਰਾਤ ਖੜ੍ਹੇ ਮੈਂ ਪਹਿਰੇ ਦੇਣ ਵਾਲੇ ਦੇਖੇ ਨੇ, ਆਪਣੇ ਪਰਿਵਾਰ ਨੂੰ ਪਾਲਣ ਵਾਲੇ ਦੇਖੇ ਨੇ, ਇਸ ਪ੍ਰਕਾਰ ਸਭਨਾਂ ਦੇ ਵਿੱਚ ਕੋਈ ਨਾ ਕੋਈ ਮੈਂ ਗੁਣ ਜ਼ਰੂਰ ਦੇਖੇ ਹੈ। ਹੁਣ ਸ਼ਹਿਰ ਉਹੀ ਹੋਈ ਹੈ, ਲੋਕ ਉਹੀ ਹੋਈ ਨੇ, ਯੁਧਿਸ਼ਟਰ ਨੂੰ ਕਿਸੇ ਵਿੱਚ ਔਗਣ ਨਹੀਂ ਦਿਸਿਆ, ਉਹਨਾਂ ਲੋਕਾਂ ਦੇ ਵਿੱਚੋਂ ਹੀ ਦੁਰਯੋਧਨ ਨੂੰ ਕਿਸੇ ਵਿੱਚ ਗੁਣ ਨਹੀਂ ਦਿਸਿਆ। ਕਾਰਨ ਕੀ ਹੈ? ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਜਿਹੋ ਜਿਹੀ ਨਜ਼ਰ ਹੁੰਦੀ ਹੈ ਉਹੋ ਜਿਹਾ ਸੰਸਾਰ ਨਜ਼ਰ ਆਉਂਦਾ ਹੈ। ਯੁਧਿਸ਼ਟਰ ਦਾ ਹਿਰਦਾ ਨਿਰਮਲ ਹੈ, ਦ੍ਰਿਸ਼ਟੀ ਨਿਰਮਲ ਹੈ, ਅਤੇ ਸੰਸਾਰ ਨਿਰਮਲ ਨਜ਼ਰ ਆਉਂਦਾ ਹੈ। ਇਸ ਪ੍ਰਕਾਰ ਜਿਹੜਾ ਦੁਰਯੋਧਨ ਹੈ, ਹਿਰਦੇ ਦੇ ਵਿੱਚ ਹੰਕਾਰ ਹੈ, ਦ੍ਰਿਸ਼ਟੀ ਦਵੈਤ ਵਾਲੀ ਹੈ, ਅਤੇ ਚੰਗਾ ਕੋਈ ਨਜ਼ਰ ਹੀ ਨਹੀਂ ਆਉਂਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਉਦਾਹਰਣ ਸਦਾ ਸਦਾ ਵਾਸਤੇ ਸੰਸਾਰ 'ਤੇ ਲਾਗੂ ਹੁੰਦੀ ਹੈ। ਜਿਹੜਾ ਚੋਰ ਬੰਦਾ ਹੁੰਦਾ, ਜਿਹੜਾ ਮਾੜਾ ਬੰਦਾ ਹੁੰਦਾ, ਕਿਸੇ 'ਤੇ ਯਕੀਨ ਨਹੀਂ ਕਰਦਾ, ਕਿਸੇ ਨੂੰ ਚੰਗਾ ਨਹੀਂ ਸਮਝਦਾ, ਅਤੇ ਜਿਹੜਾ ਸਾਧ ਹੁੰਦਾ ਉਹ ਮਾੜਾ ਕਿਸੇ ਨੂੰ ਨਹੀਂ ਸਮਝਦਾ, ਉਹ ਸਭਨਾਂ ਦੇ ਵਿੱਚ ਕੀੜੀ ਨੂੰ ਵੀ ਮਾੜਾ ਨਹੀਂ ਕਹਿੰਦਾ, ਕਹਿੰਦਾ ਜੀ ਇਹਦੇ ਵਿੱਚ ਵੀ ਰੱਬ ਹੀ ਹੈ, ਹਰ ਇੱਕ ਆਕਾਰ ਵਸਤੂ ਸਰੀਰ ਦੇ ਅੰਦਰ ਰੱਬ ਦੀ ਜੋਤ ਦੇਖਦਾ, ਅਤੇ ਇਸ ਪ੍ਰਕਾਰ ਜਾਣਦਾ ਮੇਰੇ ਤੋਂ ਸਾਰੇ ਚੰਗੇ ਹੀ ਨੇ। ਮੰਦਾ ਜਾਣਾ ਆਪ ਕਹੋ ਅਵਰ ਭਲਾ ਸੰਸਾਰ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਐਸੀ ਦ੍ਰਿਸ਼ਟੀ ਹੁੰਦੀ ਹੈ ਵਾਹਿਗੁਰੂ ਜੀ ਦੇ ਪਿਆਰਿਆਂ ਦੀ। ਸਭ ਉਤਮ, ਉਹ ਕਹਿੰਦੇ ਨੇ ਭਾਈ ਸਾਰੇ ਮੇਰੇ ਤੋਂ ਚੰਗੇ ਨੇ, ਕਿਸ ਆਖਾ ਉਹੀ ਨਾ, ਆਪਣੇ ਤੋਂ ਨੀਵਾਂ ਕਿਸ ਨੂੰ ਆਖਾਂ, ਆਪਣੇ ਤੋਂ ਹੀਣ, ਆਪਣੇ ਤੋਂ ਘੱਟ ਕਿਸ ਨੂੰ ਆਖਾਂ। ਸਾਰੇ ਮੇਰੇ ਤੋਂ ਚੰਗੇ ਹਨ।
1: ਹਰ ਭਗਤੀ ਸੱਚ ਨਾਮ ਪਤੀ ਨਾ।
0: ਸੋ ਮਹਾਰਾਜ ਉਹਨਾਂ ਦੀ ਐਸੀ ਨਿਰਮਲ ਦ੍ਰਿਸ਼ਟੀ ਬਣਦੀ ਕਿਵੇਂ ਹੈ? ਹਜ਼ੂਰ ਫਰਮਾਉਂਦੇ ਨੇ ਕਿਉਂਕਿ ਹਰੀ ਪਰਮੇਸ਼ਰ ਜੀ ਦੀ ਭਗਤੀ ਹਰ ਵੇਲੇ ਕਰਦੇ ਰਹਿੰਦੇ ਨੇ, ਸੱਚੇ ਨਾਮ ਨੂੰ ਜਪ ਜਪ ਕਰਕੇ ਤਿੰਨਾਂ ਦਾ ਮਨ ਪਰਤਾਵੇ ਵਾਲਾ, ਭਰੋਸੇ ਵਾਲਾ, ਨਿਸ਼ਚੇ ਵਾਲਾ ਹੋ ਗਿਆ। ਇਸ ਕਰਕੇ ਸਭਨਾਂ ਦੇ ਅੰਦਰ ਪਰਮੇਸ਼ਰ ਜੀ ਨੂੰ ਵਿਆਪਕ ਜਾਣਦੇ ਨੇ ਤੇ ਸਭਨਾਂ ਦੇ ਅੰਦਰ ਪਰਮੇਸ਼ਰ ਜਾਣ ਕਰਕੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ,
1: ਖਦ ਕਰ ਥਾਕੀ ਬਹੁ ਤੇਰੇ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕੀ ਕੋਈ ਹੋਰ ਵੀ ਯਤਨ ਹੈ ਜਿਸ ਦੇ ਨਾਲ ਜੀਵਾਂ ਦੀ ਜਿਹੜੀ ਦ੍ਰਿਸ਼ਟੀ ਏ ਏਕਤਾ ਵਾਲੀ ਬਣ ਜਾਵੇ, ਹਿਰਦੇ ਦੇ ਵਿੱਚੋਂ ਦ੍ਵੈਤ ਭਾਵ ਮੁੱਕ ਜਾਵੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਇਹ ਜਿਹੜੀ ਸ੍ਰਿਸ਼ਟੀ ਏ ਨਾ, ਇਹ ਜਿਹੜੀ ਲੁਕਾਈ ਏ ਨਾ, ਇੱਕ ਨਾਮ ਤੋਂ ਬਿਨਾਂ ਬਹੁਤ ਇਲਾਜ ਕਰਦੀ ਕਰਦੀ ਥੱਕ ਗਈ ਏ, ਬਹੁਤ ਯਤਨ ਕਰਦੀ ਕਰਦੀ ਥੱਕ ਗਈ ਏ ਕਿ ਇਹਨਾਂ ਦਾ ਜਨਮ ਮਰਨ ਕੱਟਿਆ ਜਾਵੇ।
1: ਦੁੱਖ ਕਿਉਂ ਦੁੱਖ ਚੁੱਕਾ ਬਿਨ ਗੁਰ ਮੇਰੇ।
0: ਪਰ ਸਤਿਗੁਰੂ ਜੀ ਬਚਨ ਕਰਦੇ ਨੇ ਮੇਰੇ ਪੂਰੇ ਸਤਿਗੁਰੂ ਨਿਰੰਕਾਰ ਜੀ ਤੋਂ ਬਿਨਾਂ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰੂ ਨਿਰੰਕਾਰ ਪਰਮੇਸ਼ਰ ਜੀ ਨੇ, ਆਪ ਬਚਨ ਕਰਦੇ ਨੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਹਜ਼ੂਰ ਬਚਨ ਕਰਦੇ ਨੇ ਭਾਵੇਂ ਕੋਈ ਲੱਖਾਂ ਇਲਾਜ ਕਰ ਲਵੇ, ਯਤਨ ਕਰ ਲਵੇ, ਉਦਮ ਕਰ ਲਵੇ, ਯਤਨਸ਼ੀਲ ਹੋ ਕਰਕੇ ਕਿਉਂ ਦੁੱਖ ਚੁੱਕੈ, ਪਰ ਸ੍ਰਿਸ਼ਟੀ ਦੇ ਦੁੱਖ ਕਿਵੇਂ ਚੁੱਕੇ ਜਾਣ, ਕਿਵੇਂ ਮੁੱਕ ਸਕਦੇ ਨੇ? ਬਿਨ ਗੁਰ ਮੇਰੇ, ਮੇਰੇ ਗੁਰੂ ਵਾਹਿਗੁਰੂ ਜੀ ਦੇ ਪਰਮੇਸ਼ਰ ਜੀ ਦੇ ਨਾਮ ਨੂੰ ਜਪੇ ਤੋਂ ਬਿਨਾਂ ਕਿਵੇਂ ਦੁੱਖ ਮੁੱਕ ਸਕਦੇ ਨੇ? ਅਰਥਾਤ ਕੋਈ ਲੱਖਾਂ ਯਤਨ ਕਰ ਲਵੇ, ਜਲ ਧਾਰੇ ਕਰ ਲਵੇ, ਹੱਠ ਕਰਮ ਕਰ ਲਵੇ, ਹੱਠ ਯੋਗ ਕਰ ਲਵੇ, ਕਸ਼ਟ ਯੋਗ ਕਰ ਲਵੇ, ਧੋਤੀ ਨੇਤੀ ਨਿਓਲੀ ਕਰਮ ਕਰ ਲਵੇ, ਸਰੀਰ ਨੂੰ ਖੇਦ ਦੇਣ ਰੂਪੀ ਤਪੱਸਿਆ ਵੀ ਕਰ ਲਵੇ, ਬਹੁਤੇ ਸਾਧਨ ਸੰਜਮ ਵੀ ਕਰ ਲਵੇ, ਬਿਨਾਂ ਨਾਮ ਜਪੇ ਤੋਂ ਨਦੀਆਂ ਦਰਿਆਵਾਂ ਦੇ ਉੱਪਰ ਨਹਾਉਂਦਾ ਵੀ ਫਿਰੇ, ਕਿੰਨੇ ਵੀ ਯਤਨ ਕਰ ਲਵੇ, ਪਰ ਹਜ਼ੂਰ ਫਰਮਾਉਂਦੇ ਨੇ ਕਿਉਂ ਦੁੱਖ ਚੁੱਕੈ ਬਿਨ ਗੁਰ ਮੇਰੇ। ਮੇਰੇ ਵਾਹਿਗੁਰੂ ਜੀ ਦੀ ਬੰਦਗੀ ਕੀਤੇ ਤੋਂ ਬਿਨਾਂ ਦੱਸੋ ਭਾਈ ਕਿਵੇਂ ਦੁੱਖਾਂ ਤੋਂ ਛੁਟਕਾਰਾ ਹੋ ਸਕਦਾ, ਕਿਵੇਂ ਦੁੱਖ ਮੁੱਕ ਸਕਦੇ ਨੇ? ਅਰਥਾਤ ਬੰਦਗੀ ਤੋਂ ਬਿਨਾਂ ਕਿਸੇ ਦੇ ਦੁੱਖ ਨਹੀਂ ਕੱਟੇ ਜਾਂਦੇ।
1: ਬਿਨ ਹਰ ਭਗਤੀ ਦੁੱਖ ਘਣੇ ਰੇ।
0: ਵਾਹਿਗੁਰੂ ਜੀ ਦੀ ਬੰਦਗੀ ਕੀਤੇ ਤੋਂ ਬਿਨਾਂ ਇਹ ਜਿਹੜੇ ਜੀਵ ਨੇ ਨਾ, ਘਣੇਰੇ ਬਹੁਤੇ ਹੀ ਦੁੱਖਾਂ ਨੂੰ ਪਾਉਂਦੇ ਨੇ, ਦੋਵੇਂ ਹੀ ਪੱਖ ਨੇ ਸਾਧ ਸੰਗਤ ਜੀ। ਬਿਨ ਹਰ ਭਗਤੀ ਦੁੱਖ ਘਣੇਰੇ, ਜਿਹੜੇ ਭਗਤੀ ਤੋਂ ਹੀਣੇ ਨੇ, ਘਣੇਰੇ ਕਹੀਏ, ਬਹੁਤੇ ਜਿਨ੍ਹਾਂ ਦਾ ਉਰਵਾਰ ਪਾਰ ਅੰਤ ਨਾ ਆਵੇ, ਬਹੁਤੇ ਹੀ ਦੁੱਖ ਪਾਉਂਦੇ ਨੇ। ਤੇ ਦੂਸਰਾ ਪੱਖ ਕਿਹੜਾ ਹੈ ਜੀ? ਤੁਮਰੀ ਕਿਰਪਾ ਮਹਿ ਸੁਖ ਘਨੇਰੇ। ਜੇ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰ ਲਈਏ ਤੇ ਕਿਰਪਾ ਦੇ ਅੰਦਰ ਬਹੁਤੇ ਹੀ ਸੁੱਖ ਨੇ। ਕਿਰਪਾ ਦੇ ਅੰਦਰ ਕਿੰਨੇ ਕੁ ਸੁੱਖ ਨੇ, ਉਹਨਾਂ ਸੁੱਖਾਂ ਦੀ ਗਿਣਤੀ ਨਹੀਂ, ਤੇ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਕਿੰਨੇ ਕੁ ਦੁੱਖ ਨੇ, ਉਹਨਾਂ ਦੁੱਖਾਂ ਦੀ ਗਿਣਤੀ ਕੋਈ ਨਹੀਂ। ਬਿਨਾਂ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਤੋਂ ਕਿਰਪਾ ਦ੍ਰਿਸ਼ਟੀ ਨਹੀਂ ਹੁੰਦੀ, ਤੇ ਬਿਨਾਂ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਭਗਤੀ ਤੋਂ ਜੀਵ ਬਹੁਤੇ ਹੀ ਦੁੱਖਾਂ ਨੂੰ ਭੋਗਦੇ ਹਨ।
1: ਦੁੱਖ ਸੁਖ ਦਾਤੇ ਠਾਕੁਰ ਮੇਰੇ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਸੱਚ ਕਰਕੇ ਜਾਣ ਲਵੋ, ਸਾਰੇ ਲੋਕ ਪਰਲੋਕ ਦੇ ਸੁੱਖ ਤੇ ਸਾਰੇ ਦੁੱਖ ਮੇਰੇ ਠਾਕੁਰ ਜੀ ਦੇ, ਦਾਤੇ ਜੀ ਦੇ ਹੱਥ ਨੇ। ਦਾਤੇ ਕਹੀਏ ਦੇਣ ਵਾਲੇ, ਜੋ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਨਿਰੰਕਾਰ ਜੀ ਨੇ ਨਾ, ਸਾਰਿਆਂ ਜੀਵਾਂ ਨੂੰ ਉਹਨਾਂ ਦੇ ਕਰਮਾਂ ਦੇ ਅਨੁਸਾਰ ਫਲ ਬਰਦਾਤਾ ਹੋ ਕਰਕੇ ਦੁੱਖ ਤੇ ਸੁੱਖ ਦੇਣ ਵਾਲੇ ਪਰਮੇਸ਼ਰ ਜੀ ਨੇ। ਜਿਨ੍ਹਾਂ ਨੇ ਮੰਦ ਕਰਮ ਕੀਤੇ, ਪਾਪ ਕਰਮ ਕੀਤੇ, ਪਰਮੇਸ਼ਰ ਜੀ ਕਰਮਾਂ ਦਾ ਫਲ ਦੁੱਖ ਦਿੰਦੇ ਨੇ। ਜਿਨ੍ਹਾਂ ਨੇ ਚੰਗੇ ਕਰਮ ਪਰਉਪਕਾਰ ਤੇ ਪ੍ਰੇਮਾ ਭਗਤੀ ਕੀਤੀ, ਵਾਹਿਗੁਰੂ ਜੀ ਤਿੰਨਾਂ ਨੂੰ ਲੋਕ ਤੇ ਪਰਲੋਕ ਦੇ ਸੁੱਖ ਦਿੰਦੇ ਨੇ। ਇਸ ਕਰਕੇ ਦੁੱਖਾਂ ਤੇ ਸੁੱਖਾਂ ਦੇ ਦਾਤੇ ਮੇਰੇ ਵਾਹਿਗੁਰੂ ਜੀ ਨੂੰ ਜਾਣਨਾ ਕਰੋ। ਇਸੇ ਪ੍ਰਕਾਰ
1: ਸੁਖ ਦਾਤੇ ਠਾਕੁਰ ਮੇਰੇ।
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਜਿਨ੍ਹਾਂ ਦੇ ਭਾਗਾਂ ਦੇ ਅੰਦਰ ਦੁੱਖ ਵੀ ਲਿਖੇ ਹੋਣ ਨਾ, ਮੇਰੇ ਸੁੱਖਾਂ ਦੇ ਦਾਤੇ ਠਾਕੁਰ ਜੀ ਤਿੰਨਾਂ ਨੂੰ ਵੀ ਸੁੱਖ ਦੇ ਦਿੰਦੇ ਨੇ। ਮੰਦ ਕਰਮਾਂ ਦਾ ਫਲ ਸੁਪਨੇ ਮਾਤਰ ਵਿੱਚ ਭੋਗਾ ਕਰਕੇ, ਸੁਪਨੇ ਮਾਤਰ ਵਿੱਚ ਹੀ ਦੁੱਖਾਂ ਨੂੰ ਕੱਟ ਕੇ ਸੁੱਖ ਦੇਂਦੇ ਨੇ ਮੇਰੇ ਵਾਹਿਗੁਰੂ ਜੀ। ਜਿਹੜੇ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਅੰਦਰ ਆ ਜਾਂਦੇ ਨੇ, ਬੰਦਗੀ ਕਰਨ ਵਾਲੇ ਹੋ ਜਾਂਦੇ ਹਨ, ਐਸੇ

0: ਦੇਖੀਦਾ ਇਹਨਾਂ ਦੇ ਮਨ ਨੂੰ ਧੀਰਜ ਨਹੀਂ ਆਉਂਦੀ, ਕਾਰਨ ਕੀ ਹੈ? ਹਜ਼ੂਰ ਫਰਮਾਉਂਦੇ ਨੇ ਰੋਗ ਵੱਡੋ, ਸੰਸਾਰ ਨੂੰ ਵੱਡੇ ਰੋਗ ਲੱਗ ਰਹੇ ਨੇ, ਆਦੀ ਵਿਆਦੀ ਉਪਾਧੀ ਦੇ ਰੋਗ ਲੱਗ ਰਹੇ ਨੇ। ਮਾਇਆ ਤ੍ਰੈਗੁਣੀ ਹੈ, ਰਜੋਗੁਣ ਤਮੋਗੁਣ ਸਤੋਗੁਣ ਤ੍ਰੈਗੁਣ ਆਤਮਿਕ ਮਾਇਆ ਦੇ ਰੋਗ ਲੱਗ ਰਹੇ ਨੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵੱਡੇ ਭਾਰੀ ਰੋਗ ਲੱਗ ਰਹੇ ਨੇ। ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਵੱਡੇ ਭਾਰੀ ਰੋਗ ਲੱਗ ਰਹੇ ਨੇ। ਇਸ ਪ੍ਰਕਾਰ ਰੋਗ ਵੱਡੋ, ਰੋਗ ਗੱਗੇ ਨੂੰ ਔਂਕੜ ਇੱਕ ਦਾ ਵਾਚਕ ਜਾਣੀਏ, ਫਿਰ ਜਨਮ ਅਤੇ ਮਰਨ ਰੂਪੀ ਵੱਡੇ ਰੋਗ ਸੰਸਾਰ ਦੇ ਜੀਵਾਂ ਨੂੰ ਲੱਗ ਰਹੇ ਨੇ। ਅਤੇ ਜਿਨ੍ਹਾਂ ਨੂੰ ਇੰਨੇ ਰੋਗ ਲੱਗ ਰਹੇ ਹੋਣ ਕਿ ਉਹ ਬੰਧ ਆਓ ਧੀਰ, ਕਿ ਉਹ ਬੰਧ ਆਓ ਧੀਰਾ, ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਉਹਨਾਂ ਦਾ ਜਿਹੜਾ ਮਨ ਉਹ ਧੀਰਜ ਨੂੰ ਕਿਵੇਂ ਬੰਨ ਸਕਦਾ ਹੈ, ਅਰਥਾਤ ਧੀਰਜ ਕਿਵੇਂ ਧਾਰਨ ਕਰ ਸਕਦਾ ਹੈ। ਵੱਡਾ ਦੁੱਖ ਰੋਗ ਲੱਗਾ ਹੋਣ ਕਰਕੇ ਧੀਰਜ ਆਉਂਦਾ ਨਹੀਂ, ਤੇ ਜਗਤ ਦੇ ਲੋਕ ਵਿਰਲਾਪ ਕਰਦੇ ਹਨ। ਜਿਨ੍ਹਾਂ ਨੂੰ ਐਸਾ ਜਨਮ ਮਰਨ ਦਾ ਵੱਡਾ ਰੋਗ ਲੱਗਾ ਹੈ ਉਹ ਧੀਰਜ ਧਾਰਨ ਕਰਕੇ ਕਿਵੇਂ ਰਹਿ ਸਕਦੇ ਹਨ?
1: ਰੋਗ ਬੂਝਾ ਸੋ ਕਾਟਾ ਪੀਰਾ।
0: ਜਿਹੜਾ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਿੱਖਿਆ ਦੇ ਨਾਲ ਇਸ ਜਨਮ ਮਰਨ ਦੇ ਰੋਗ ਦੇ ਮੂਲ ਨੂੰ ਬੁੱਝ ਲੈਂਦਾ ਨਾ ਕਿ ਅਗਿਆਨ ਅਵਿਦਿਆ ਇਸ ਜਨਮ ਮਰਨ ਦਾ ਮੂਲ ਹੈ, ਉਹ ਅੰਮ੍ਰਿਤ ਨਾਮ ਨੂੰ ਜਪ ਕਰਕੇ ਵਿਦਿਆ ਅਵਿਦਿਆ ਅਗਿਆਨ ਨੂੰ ਕੱਟ ਲੈਂਦਾ ਹੈ, ਉਸ ਦੇ ਜਨਮ ਮਰਨ ਦੀ ਪੀੜਾ ਕੱਟੀ ਜਾਂਦੀ ਹੈ।
1: ਮੈਂ ਅਵਗਣ ਮਨ ਮਾਹੇ ਸਰੀਰਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਉਹ ਮਨ ਦੇ ਅੰਦਰ ਐਸੀ ਨਿਰਮਾਣਤਾ ਨੂੰ ਧਾਰਨ ਕਰਕੇ ਰੱਖਦੇ ਨੇ, ਮੈਂ ਅਵਗਣ, ਮੇਰੇ ਵਿੱਚ ਔਗਣ ਹੀ ਔਗਣ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰ ਉਪਾ ਬਹੂ ਡੁੱਬਦੇ ਪੱਥਰ ਤਾਰੇ। ਬੇਨਤੀਆਂ ਕਰਦੇ ਨੇ ਮਹਾਰਾਜ, ਮਨ ਮਾਹੇ ਸਰੀਰਾ, ਮੇਰੇ ਮਨ ਮਾਹੇ ਮਨ ਦੇ ਅੰਦਰ ਵੀ ਔਗਣ ਹੀ ਔਗਣ ਨੇ ਅਤੇ ਮੇਰੇ ਸਰੀਰ ਦੇ ਅੰਦਰ ਵੀ ਔਗਣ ਹੀ ਔਗਣ ਹਨ, ਮੈਂ ਔਗਣ ਆ ਰਹਾ ਹਾਂ ਜੀਓ।
1: ਜਤ ਖੋਜਤ ਗੁਰ ਮੇਲੇ ਵੀਰਾ।
0: ਮਹਾਰਾਜ ਕਿਰਪਾਲਤਾ ਕਰਕੇ ਸਾਡੇ ਔਗਣਾਂ ਨੂੰ ਕੱਟ ਦੇਵੋ। ਮਹਾਰਾਜ ਉਹਨਾਂ ਦੇ ਔਗਣ ਕਿਵੇਂ ਕੱਟੇ ਜਾਂਦੇ ਨੇ? ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਲੱਭਣ ਵਾਲੇ ਹੋ ਕਰਕੇ ਪੂਰੇ ਸਤਿਗੁਰੂ ਜੀ ਨੂੰ ਖੋਜ ਲੈਂਦੇ ਨੇ ਨਾ, ਮੇਲੇ ਵੀਰਾ, ਵੀਰ ਨਾਮ ਵੀਰ ਦਾ ਭਰਾ ਦਾ ਹੈ, ਉਹਨਾਂ ਭਰਾਵਾਂ ਨੂੰ ਉਹਨਾਂ ਗੁਰਮੁਖਾਂ ਨੂੰ ਪੂਰੇ ਸਤਿਗੁਰੂ ਜੀ ਵਾਹਿਗੁਰੂ ਜੀ ਦੇ ਨਾਲ ਮੇਲ ਦਿੰਦੇ ਨੇ। ਢੂਡਤ ਖੋਜਤ, ਜਿਹੜੇ ਢੂੰਡਣ ਵਾਲੇ ਹੋ ਕਰਕੇ ਖੋਜਦੇ ਨੇ ਪੂਰੇ ਸਤਿਗੁਰੂ ਜੀ ਨੂੰ, ਮੇਲੇ ਵੀਰਾ, ਅਕਾਲ ਪੁਰਖ ਵਾਹਿਗੁਰੂ ਜੀ ਜੋ ਵੀਰ ਸੂਰਮੇ ਬਹਾਦਰ ਨੇ, ਉਹ ਵੀਰਾ ਸੂਰਬੀਰ ਬਚਨ ਕੇ ਬਲੀ ਸਤਿਗੁਰਾਂ ਦੇ ਨਾਲ ਮੇਲ ਦਿੰਦੇ ਹਨ ਅਤੇ ਸੂਰਬੀਰ ਬਚਨ ਕੇ ਬਲੀ ਸਤਿਗੁਰੂ ਜੀ ਉਹਨਾਂ ਦੇ ਅਗਿਆਨ ਅਤੇ ਅਵਿਦਿਆ ਦੇ ਰੋਗਾਂ ਨੂੰ ਕੱਟ ਦਿੰਦੇ ਹਨ ਜੀਓ।
1: ਗੁਰ ਕਾ ਸ਼ਬਦ ਦਾਰੂ ਹਰ ਨਾਓ।
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਜਿਹੜਾ ਪੂਰੇ ਸਤਿਗੁਰਾਂ ਦਾ ਸ਼ਬਦ ਉਪਦੇਸ਼ ਹੈ ਨਾ, ਇਹ ਦਾਰੂ ਦਵਾਈ ਹੈ ਸਾਰਿਆਂ ਰੋਗਾਂ ਨੂੰ ਕੱਟਣ ਵਾਸਤੇ। ਭਾਵੇਂ ਰੋਗ ਅਗਿਆਨ ਦਾ ਹੈ, ਅਵਿਦਿਆ ਦਾ ਹੈ, ਜਨਮ ਮਰਨ ਦਾ ਹੈ, ਵਿਕਾਰਾਂ ਦਾ ਹੈ, ਤ੍ਰੈਗੁਣ ਆਤਮਿਕ ਮਾਇਆ ਬੰਧਨ, ਕਿੰਨੇ ਵੀ ਰੋਗ ਲੱਗੇ ਹੋਣ, ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਰੋਗਾਂ ਦਾ ਇਲਾਜ ਇੱਕ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ। ਜਿਸ ਨੇ ਸਤ ਸੰਗਤ ਦੇ ਨਾਲ ਮਿਲ ਕੇ ਪਿਆਰ ਨਾਲ ਜਪ ਲਿਆ ਸਤਨਾਮ
1: ਸ੍ਰੀ
0: ਵਾਹਿਗੁਰੂ, ਜਾਣੋ ਭਾਈ ਔਗਣਾ ਰੂਪੀ ਸਾਰੇ ਰੋਗਾਂ ਦੀ ਉਸਨੇ ਦਵਾਈ ਖਾ ਲਈ, ਇਲਾਜ ਕਰ ਲਿਆ। ਹਰ ਨਾਓ, ਐਸਾ ਹੈ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਿਹੜਾ ਸਾਰੇ ਰੋਗਾਂ ਦਾ ਦਾਰੂ, ਇਲਾਜ ਹੈ, ਦਵਾਈ ਹੈ, ਔਸ਼ਧੀ ਹੈ ਜੀਓ।
1: ਤੂੰ ਰਾਖ ਹੈ ਤਿਵਾ ਰਹਾਓ।
0: ਇਸ ਔਸ਼ਧੀ ਦੇ ਪ੍ਰਾਪਤ ਕਰਨ ਵਾਲੇ, ਨਾਮ ਦੇ ਜਪ ਵਾਲੇ, ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਮਿਲਣ ਵਾਲੇ ਵਾਹਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਿਆਂ ਕਹਿੰਦੇ ਨੇ ਵਾਹਿਗੁਰੂ ਜੀ ਜਿਵੇਂ ਜਿਵੇਂ ਆਪ ਜੀ ਸਾਨੂੰ ਰੱਖਣਾ ਕਰਦੇ ਹੋ ਮਹਾਰਾਜ, ਤੇਵੇਂ ਤੇਵੇਂ ਆਪ ਜੀ ਦੇ ਭਾਣੇ ਦੇ ਅੰਦਰ ਰਹਿਣਾ ਕਰਦੇ ਹਾਂ।
1: ਜਗ ਰੋਗੀ ਕਹਿ ਦੇਖ ਦਿਖਾਓ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਜਗ ਜਿਹੜੇ ਜੀਵ ਨੇ ਨਾ, ਇਹ ਰੋਗੀ ਹੋ ਰਹੇ ਨੇ। ਕਹਿ ਦੇਖ ਦਿਖਾਓ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਕਹਿ ਉਪਦੇਸ਼ ਦੇ ਕਰਕੇ ਆਪਣੇ ਸਰੂਪ ਰੂਪ ਦੇ ਤਾਂ ਹੀ ਦਿਖਾ ਦਿੰਦੇ ਹੋ ਨਾ, ਉਹੀ ਉਹੀ ਸੁੱਖ ਸਰੂਪ ਆਪਣੇ ਆਤਮ ਸਰੂਪ ਨੂੰ ਦੇਖਦੇ ਹਨ।
1: ਹਰ ਨਿਰਮਾਇਲ ਨਿਰਮਲ ਨਾਓ।
0: ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਨਿਰਮਲ ਸਰੂਪ ਨੇ, ਸਾਰਿਆਂ ਜੀਵਾਂ ਦੇ ਤਾਂ ਹੀ ਉੱਜਲ ਰੂਪ ਕਰਨ ਵਾਲੇ ਨੇ। ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਵੀ ਉੱਜਲ ਰੂਪ ਹੈ, ਪੂਰੇ ਸਤਿਗੁਰੂ ਜੀ ਐਸੇ ਅੰਮ੍ਰਿਤ ਨਾਮ ਨੂੰ ਜਪਾ ਕੇ ਜੀਵਾਂ ਦੇ ਤਾਈਂ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਜੋਤ ਜੋ ਆਤਮਾ ਹੈ ਇਸ ਸਰੂਪ ਰੂਪ ਨੂੰ ਦਿਖਾ ਦਿੰਦੇ ਹਨ ਦਿਖਾਉਣੇ ਵਾਲੇ ਹੋ ਕਰਕੇ
1: ਧਰਮ ਹੈ ਘਰ ਜੋ ਦੇਖ ਦਿਖਾਵਾ
0: ਭਾਈ ਐਸੇ ਨੇ ਪੂਰੇ ਸਤਿਗੁਰੂ ਜੀ ਜੋ ਸਰੀਰ ਰੂਪੀ ਘਰ ਦੇ ਅੰਦਰ ਹਿਰਦਾ ਘਰ ਹੈ ਨਾ ਉਸ ਦੇ ਅੰਦਰ ਜੀਵ ਨੂੰ ਦੇਖਣੇ ਵਾਲਾ ਹੋ ਕਰਕੇ ਸਰੂਪ ਰੂਪ ਦਿਖਾ ਦਿੰਦੇ ਨੇ ਅਥਵਾ ਜੋ ਸੰਸਾਰ ਰੂਪੀ ਘਰ ਹੈ ਇਸ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਹਿਰਦੇ ਰੂਪੀ ਘਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਦਿਖਾ ਦਿੰਦੇ ਨੇ ਤੇ ਤਿਸ ਦੀ ਪ੍ਰਾਪਤੀ ਵਾਲੇ ਦੇਖਣੇ ਵਾਲੇ ਹੋ ਕਰਕੇ ਸਰੂਪ ਰੂਪ ਨੂੰ ਦੇਖਦੇ ਹਨ
1: ਗੁਰ ਮਹਿਲੀ ਸੋ ਮਹਿਲ ਬੁਲਾਵਾ
0: ਸੋ ਪੂਰੇ ਜੋ ਸਤਿਗੁਰੂ ਜੀ ਨੇ ਉਹ ਹਿਰਦੇ ਘਰ ਦੇ ਅੰਦਰ ਮਹਿਲੀ ਪਰਮੇਸ਼ਰ ਜੀ ਨੂੰ ਬੁਲਾ ਲੈਂਦੇ ਨੇ ਅਰਥਾਤ ਉੱਤਮ ਅਧਿਕਾਰੀ ਦੇ ਜਗਿਆਸੂ ਦੇ ਹਿਰਦੇ ਦੇ ਅੰਦਰ ਹੀ ਪਰਮੇਸ਼ਰ ਜੀ ਨੂੰ ਸਾਖਿਆਤ ਕਰ ਦਿੰਦੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹਰ ਵੇਲੇ ਬੁਲਾ ਕਰਕੇ ਜਪਾ ਕਰਕੇ
1: ਮਨ ਮਹਿ ਮਨੁਵਾ ਚਿਤ ਮਹਿ ਚੀਤਾ
0: ਸੋ ਮਹਾਰਾਜ ਤਿੰਨਾਂ ਦਾ ਆਚਾਰ ਕਰਤੱਵ ਕੈਸਾ ਹੁੰਦਾ ਹੈ ਤਿੰਨਾਂ ਦੀ ਮਰਿਆਦਾ ਰਹੁ ਰੀਤੀ ਕੈਸੀ ਹੁੰਦੀ ਏ ਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਮਨ ਮਹਿ ਮਨੁਵਾ ਉਹ ਮਨੁਵਾ ਮਨ ਦੇ ਅੰਦਰ ਮਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਮੰਨਣ ਕਰਦੇ ਨੇ ਚਿਤ ਮਹਿ ਚੀਤਾ ਤੇ ਆਪਣੇ ਚਿੱਤ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਸਦਾ ਹੀ ਚਿੰਤਨ ਕਰਦੇ ਨੇ ਨਾ ਮਨ ਦੇ ਵਿੱਚੋਂ ਨਾ ਚਿੱਤ ਦੇ ਵਿੱਚੋਂ ਵਾਹਿਗੁਰੂ ਜੀ ਨੂੰ ਰੰਚਕ ਮਾਤਰ ਸਮਾਂ ਵੀ ਕਦੇ ਵੀ ਵਿਸਾਰਦੇ ਨਹੀਂ ਹਨ
1: ਐਸੇ ਹਰ ਕੇ ਲੋਕ ਅਤੀਤਾ
0: ਭਾਈ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਲੋਕ ਨੇ ਜਿਹੜੇ ਜਨ ਨੇ ਜਿਹੜੇ ਪਿਆਰੇ ਨੇ ਨਾ ਸੰਸਾਰ ਦੇ ਮੋਹ ਵੱਲੋਂ ਅਤੀਤਾ ਅਸਾਂਗੀ ਹੋ ਜਾਂਦੇ ਨੇ ਸੰਸਾਰ ਦਾ ਮੋਹ ਸੰਬੰਧੀਆਂ ਦਾ ਮੋਹ ਸਰੀਰਾਂ ਦਾ ਮੋਹ ਆਪਣੇ ਸਰੀਰ ਦਾ ਮੋਹ ਪਦਾਰਥਾਂ ਦਾ ਮੋਹ ਲੰਬੀ ਉਮਰ ਦਾ ਮੋਹ ਉਹਨਾਂ ਨੂੰ ਵਿਆਪਦਾ ਹੀ ਨਹੀਂ ਸਾਰੇ ਔਗਣਾਂ ਵੱਲੋਂ ਅਸੰਗ ਹੋ ਜਾਂਦੇ ਨਿਰਬੰਧ ਨਿਰਬਾਣ ਹੋ ਜਾਂਦੇ ਹਨ ਜੀਓ
1: ਹਰ ਸੋਗ ਤੇ ਰਹੇ ਨਿਰਾਸਾ
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਤੇ ਸਦਾ ਹਰਖ ਸੋਗ ਵਿਆਪਦੇ ਨੇ ਖੁਸ਼ੀਆਂ ਤੇ ਗਮੀਆਂ ਵਿਆਪਦੀਆਂ ਨੇ ਖੁਸ਼ੀਆਂ ਵੇਲੇ ਫੁੱਲ ਜਾਂਦੇ ਹਾਂ ਜਦੋਂ ਗਮ ਆਉਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਇਸ ਵੇਲੇ ਅਤਿਅੰਤ ਵਿਆਕੁਲ ਹੋ ਜਾਂਦੇ ਹਾਂ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਨ ਨੇ ਕਿ ਹਰਖ ਸੋਗ ਤਿੰਨਾਂ ਨੂੰ ਵਿਆਪਦਾ ਨਹੀਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਕੈਸਾ ਵੀ ਸਮਾਂ ਆ ਜਾਵੇ ਹਰਖ ਹੋਵੇ ਸੋਗ ਹੋਵੇ ਖੁਸ਼ੀ ਦਾ ਸਮਾਂ ਹੋਵੇ ਗਮੀ ਦਾ ਸਮਾਂ ਹੋਵੇ ਤੇ ਰਹੇ ਨਿਰਾਸਾ ਉਹ ਨਿਰਇਸ਼ਤ ਹੀ ਰਹਿੰਦੇ ਨੇ ਨਾ ਉਹ ਸੁੱਖ ਦੀ ਚਾਹਨਾ ਕਰਦੇ ਨੇ ਨਾ ਦੁੱਖ ਦੀ ਚਾਹਨਾ ਕਰਦੇ ਨੇ ਨਾ ਉਹ ਦੁੱਖ ਮੰਗਦੇ ਨੇ ਨਾ ਸੁੱਖ ਮੰਗਦੇ ਨੇ ਉਹ ਇਸ ਪ੍ਰਕਾਰ ਬੇਨਤੀਆਂ ਕਰਦੇ ਨੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਜੇ ਵਾਹਿਗੁਰੂ ਜੀ ਦੇ ਵੱਲੋਂ ਸਾਡੇ ਤਾਂ ਦੁੱਖ ਦੇਣਾ ਪਾਉਂਦਾ ਤਾਂ ਫਿਰ ਦੁੱਖ ਹੀ ਚੰਗਾ ਹੈ ਜੇ ਵਾਹਿਗੁਰੂ ਜੀ ਵੱਲੋਂ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਸੁੱਖ ਦੇਣਾ ਪਾਉਂਦਾ ਫਿਰ ਸੁੱਖ ਚੰਗਾ ਹੈ ਉਹ ਦੁੱਖ ਆਵੇ ਜਾਂ ਸੁੱਖ ਆਵੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ ਭਾਣੇ ਵਿੱਚ ਪ੍ਰਸੰਨ ਚਿੱਤ ਰਹਿੰਦੇ ਨੇ ਵਾਹਿਗੁਰੂ ਜੀ ਦੇ ਅੰਦਰ ਦੋਸ਼ ਨਹੀਂ ਆਰੋਪਣ ਕਰਦੇ ਬਲਕਿ ਦੁੱਖ ਨੂੰ ਵੀ ਵਾਹਿਗੁਰੂ ਜੀ ਦੀ ਦਾਤ ਕਰਕੇ ਹੀ ਮੰਨਦੇ ਨੇ ਕੇਤਿਆ ਦੁੱਖ ਭੁੱਖ ਸਦ ਮਾਰ ਕਿੰਨਿਆਂ ਨੂੰ ਦੁੱਖ ਦੀ ਅਤੇ ਭੁੱਖ ਦੀ ਸਦਾ ਹੀ ਮਾਰ ਪੈਂਦੀ ਰਹਿੰਦੀ ਏ ਅਤੇ ਉਹ ਬੇਨਤੀ ਕੀ ਕਰਦੇ ਨੇ ਇਹ ਹੇ ਦਾਤ ਤੇਰੀ ਦਾਤਾਰ ਹੇ ਦਾਤਾਰ ਇਹ ਦੁੱਖ ਅਤੇ ਭੁੱਖ ਵੀ ਤੇਰੀਆਂ ਹੀ ਦਾਤਾਂ ਨੇ ਉਹ ਉਲਾਂਭਾ ਨਹੀਂ ਦਿੰਦੇ ਇਸ ਨੂੰ ਵੀ ਦਾਤ ਜਾਣ ਕੇ ਸਵੀਕਾਰ ਕਰਨਾ ਕਰਦੇ ਨੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਇਸ ਪ੍ਰਕਾਰ ਉਹ ਨਿਰਾਸਾ ਨਿਰਆਸਾ ਆਸ਼ਾ ਤੋਂ ਰਹਿਤ ਰਹਿੰਦੇ ਨੇ ਨਿਰਇਸ਼ਤ ਹੋ ਕਰਕੇ ਰਹਿੰਦੇ ਨੇ ਦੁੱਖ ਆ ਜਾਵੇ ਸੁੱਖ ਆ ਜਾਵੇ ਹਰਖ ਆ ਜਾਵੇ ਸੁੱਖ ਆ ਜਾਵੇ ਨਿਰਇਸ਼ਤ ਹੀ ਰਹਿੰਦੇ ਨੇ ਚਾਹਨਾ ਨਹੀਂ ਕਰਦੇ ਕਿਸੇ ਪ੍ਰਕਾਰ ਕਿਸੇ ਵਸਤੂ ਦੀ ਜਾਂ ਇਸੇ ਪ੍ਰਕਾਰ ਕਿੰਤੂ ਨਹੀਂ ਕਰਦੇ ਵਾਹਿਗੁਰੂ ਜੀ ਦੇ ਭਾਣੇ ਦੇ ਉੱਪਰ
1: ਅੰਮ੍ਰਿਤ ਚਾਖ ਹਰ ਨਾਮ ਨਿਵਾਸਾ
0: ਜਿਸ ਪ੍ਰਕਾਰ ਲੁਕਮਾਨ ਹਕੀਮ ਬਹੁਤ ਸਿਆਣਾ ਮੰਨਿਆ ਗਿਆ ਤੇ ਮੰਨਿਆ ਜਾਂਦਾ ਦੁਨੀਆਂ ਦੇ ਅੰਦਰ ਸਭ ਤੋਂ ਪਹਿਲੀ ਬੰਦੂਕ ਲੁਕਮਾਨ ਹਕੀਮ ਨੇ ਬਣਾਈ ਸੀ ਇਹ ਉਸਦੇ ਦਿਮਾਗ ਦੀ ਕਾਢ ਹੈ ਬੜਾ ਸਿਆਣਾ ਸੀ ਬਚਪਨ ਦੇ ਵਿੱਚ ਹੀ ਅਨਾਥ ਹੋ ਗਿਆ ਕਿਸੇ ਨੇ ਫੜ ਕਰਕੇ ਵੇਚ ਦਿੱਤਾ ਜਿਸ ਦੇ ਕੋਲ ਵੇਚਿਆ ਉਸਨੇ ਆਪਣਾ ਗੁਲਾਮ ਬਣਾ ਲਿਆ ਪ੍ਰਸ਼ਾਦਾ ਪਾਣੀ ਵੀ ਰਜਵਾ ਨਾ ਮਿਲਣਾ ਸਾਰਾ ਦਿਨ ਕੰਮ ਕਰਾਉਣਾ ਗੁਲਾਮਾਂ ਦੀ ਜੂਨ ਬੁਰੀ ਹੁੰਦੀ ਸੀ ਬੁਰੇ ਤਿੰਨਾਂ ਦੇ ਹਾਲ ਹੋਇਆ ਕਰਦੇ ਸਨ ਅਤੇ ਜਿਹੜਾ ਮਾਲਕ ਮੂੰਹ ਦੇ ਵਿੱਚੋਂ ਲਫ਼ਜ਼ ਕਹਿ ਦਿੰਦਾ ਸੀ ਗੁਲਾਮ ਉਸਨੂੰ ਮੋੜ ਨਹੀਂ ਸੀ ਸਕਦਾ ਮਾਲਕ ਦਾ ਹੁਕਮ ਹੀ ਉਸ ਵਾਸਤੇ ਰੱਬ ਦਾ ਹੁਕਮ ਹੋਇਆ ਕਰਦਾ ਸੀ। ਜੇ ਹੁਕਮ ਨੂੰ ਮੋੜੇ ਤਾਂ ਉਸੇ ਵੇਲੇ ਸਜ਼ਾ ਦਿੱਤੀ ਜਾਂਦੀ ਸੀ। ਗੁਲਾਮ ਨੂੰ ਕੋਈ ਜਾਨੋਂ ਵੀ ਮਾਰ ਦੇਵੇ ਤਾਂ ਮਾਲਕ ਦੇ ਉੱਪਰ ਕੋਈ ਕਾਰਵਾਈ ਨਹੀਂ, ਐਸਾ ਗੁਲਾਮਾਂ ਦਾ ਜੀਵਨ ਹੁੰਦਾ ਸੀ। ਇੱਕ ਵੇਲੇ ਜਿਹੜਾ ਇਸਦਾ ਮਾਲਕ ਸੀ ਨਾ ਲੁਕਮਾਨ ਹਕੀਮ ਦਾ, ਆਪਣੇ ਕਿਸੇ ਮਿੱਤਰ ਨੂੰ ਮਿਲਿਆ। ਇਸ ਦੇ ਮਿੱਤਰ ਨੇ ਇਸ ਨੂੰ ਮੌਸਮ ਦੀ ਸੌਗਾਤ ਜਾਣ ਕਰਕੇ ਖਰਬੂਜ਼ੇ ਲਿਆ ਕਰਕੇ ਦਿੱਤੇ। ਮਾਲਕ ਨੇ ਆਪਣੇ ਘਰ ਦੇ ਵਿੱਚ ਖਰਬੂਜ਼ੇ ਕੱਟੇ ਨੇ, ਸਮੇਤ ਪਰਿਵਾਰ ਦੇ ਖਾਧੇ ਨੇ, ਮਿੱਠੇ ਖਰਬੂਜ਼ੇ ਸਮੇਤ ਪਰਿਵਾਰ ਦੇ ਖਾਧੇ, ਬੜਾ ਸੁੱਖ ਮਾਣਿਆ। ਇੱਕ ਖਰਬੂਜ਼ਾ ਕੱਟਣ 'ਤੇ ਕੌੜਾ ਨਿਕਲ ਆਇਆ, ਕੌੜਾ ਖਰਬੂਜ਼ਾ ਉਸਦਾ ਮਾਲਕ ਸੁੱਟਣ ਲੱਗਾ ਅਤੇ ਮਨ ਵਿੱਚ ਆਇਆ ਸੁੱਟਣਾ ਕਿਉਂ ਹੈ, ਗੁਲਾਮ ਨੂੰ ਦੇ ਦਿੰਦੇ ਹਾਂ, ਉੱਦਾਂ ਵੀ ਤਾਂ ਭੋਜਨ ਇਸ ਨੂੰ ਦੇਣਾ ਖਾਣਾ ਦੇਣਾ ਹੀ ਪੈਣਾ ਨਾ, ਆਹ ਕੌੜਾ ਖਰਬੂਜ਼ਾ ਦੇ ਦਿੰਦੇ ਹਾਂ ਆਪੇ ਖਾ ਲਵੇਗਾ। ਜਦੋਂ ਲੁਕਮਾਨ ਨੂੰ ਕੌੜਾ ਖਰਬੂਜ਼ਾ ਉਹ ਦਿੱਤਾ ਨਾ, ਅਤੇ ਲੁਕਮਾਨ ਉਸ ਨੂੰ ਚਟਕਾਰੇ ਮਾਰ ਮਾਰ ਕੇ ਸਵਾਦ ਲੈ ਕੇ ਰਸ ਲੈ ਕੇ ਖਾਣ ਲੱਗਾ। ਉਸ ਨੂੰ ਖਾਂਦਾ ਹੈ, ਬੜੇ ਆਨੰਦ ਦੇ ਨਾਲ ਸਿਰ ਹਿਲਾਉਂਦਾ ਹੈ। ਉਸ ਦੇ ਹਾਵ ਭਾਵ ਤੋਂ ਇਵੇਂ ਲੱਗਦਾ ਜਿਵੇਂ ਇਸ ਨੂੰ ਬੜਾ ਸੁੱਖ ਆ ਰਿਹਾ, ਬੜਾ ਮਿੱਠਾ ਲੱਗ ਰਿਹਾ, ਬੜਾ ਚੰਗਾ ਲੱਗ ਰਿਹਾ, ਬੜਾ ਆਨੰਦ ਮਾਣ ਰਿਹਾ ਖਰਬੂਜ਼ੇ ਦੇ ਰਸ ਦੇ ਵਿੱਚੋਂ। ਮਾਲਕ ਨੇ ਦੇਖਿਆ, ਇੱਕ ਵਾਰ ਦੇਖਿਆ, ਦੋ ਵਾਰ ਵੇਖਿਆ, 10 ਵਾਰ ਵੇਖਿਆ, ਬੇਅੰਤ ਵਾਰ ਵੇਖਿਆ। ਮਨ ਵਿੱਚ ਸੋਚਦਾ ਖਰਬੂਜ਼ਾ ਤੇ ਕੌੜਾ ਬੜਾ ਸੀ, ਇਸ ਨੂੰ ਕੌੜੇ ਖਰਬੂਜ਼ੇ 'ਚੋਂ ਕਿਹੜਾ ਰਸ ਆ ਰਿਹਾ ਜੋ ਇਹਨਾਂ ਸਿਰ ਮਾਰ ਮਾਰ ਕੇ ਖੁਸ਼ ਹੋ ਕੇ ਖਾ ਰਿਹਾ। ਰਿਹਾ ਨਾ ਗਿਆ, ਕਹਿਣ ਲੱਗਾ, ਹੇ ਗੁਲਾਮ, ਤੈਨੂੰ ਤਾਂ ਮੈਂ ਚੰਗਾ ਖਰਬੂਜ਼ਾ ਦਿੱਤਾ ਹੀ ਨਹੀਂ, ਮਿੱਠਾ ਖਰਬੂਜ਼ਾ ਤਾਂ ਦਿੱਤਾ ਹੀ ਨਹੀਂ, ਤੈਨੂੰ ਦਿੱਤਾ ਕੌੜਾ ਖਰਬੂਜ਼ਾ, ਮੈਂ ਸੁੱਟਣਾ ਸੀ ਅਤੇ ਭੋਜਨ ਤੈਨੂੰ ਖਵਾਉਣਾ ਪੈਣਾ ਸੀ, ਸੋਚਿਆ ਭੋਜਨ ਵੀ ਤਾਂ ਖਵਾਉਣਾ ਹੀ ਆ, ਕੂੜਾ ਇਹ ਜਿਹੜਾ ਕੌੜਾ ਖਰਬੂਜ਼ਾ ਦੇ ਦਿੰਦੇ ਹਾਂ, ਇਹ ਕੌੜਾ ਖਰਬੂਜ਼ਾ ਮੁੱਖ ਵਿੱਚ ਪਾਉਂਦਿਆਂ ਸਾਰ ਮੇਰਾ ਤਾਂ ਮੂੰਹ ਬਣ ਗਿਆ, ਮੇਰੇ ਕਿਸੇ ਪਰਿਵਾਰ ਦੇ ਜੀ ਨੂੰ ਚੰਗਾ ਨਹੀਂ ਲੱਗਾ, ਪਰ ਤੂੰ ਇੰਨਾ ਸਵਾਦ ਲਾ ਕੇ, ਰਸ ਲੈ ਕੇ, ਇੰਨੇ ਚਸਕੇ ਲਾ ਕੇ ਕਿਵੇਂ ਖਾ ਰਿਹਾ ਕੌੜੇ ਖਰਬੂਜ਼ੇ ਨੂੰ? ਅਤੇ ਲੁਕਮਾਨ ਨੇ ਆਖਿਆ, ਮੇਰੇ ਮਾਲਕਾ, ਮੈਂ ਕੀ ਲੈਣਾ ਇਸ ਗੱਲ ਤੋਂ ਖਰਬੂਜ਼ਾ ਕੌੜਾ ਹੈ ਜਾਂ ਮਿੱਠਾ, ਇਸ ਦੇ ਵਿੱਚ ਕੌੜੱਤਨ ਹੋਵੇ ਜਾਂ ਮਿਠਾਸ ਹੋਵੇ, ਮੇਰੇ ਵਾਸਤੇ ਕੌੜੱਤਨ ਜਾਂ ਮਿਠਾਸ ਮਾਇਨਾ ਨਹੀਂ ਰੱਖਦੀ, ਮੈਨੂੰ ਤਾਂ ਇਹ ਗੱਲ ਚੰਗੀ ਲੱਗੀ ਏ, ਮੇਰੇ ਮਾਲਕ ਦੇ ਮਿੱਤਰ ਨੇ ਮੇਰੇ ਮਾਲਕ ਨੂੰ ਸੌਗਾਤ ਦਿੱਤੀ ਏ, ਚੰਗੀ ਭੇਟਾ ਦਿੱਤੀ ਏ, ਮੌਸਮ ਦੇ ਅਨੁਸਾਰ ਪੱਕੇ ਖਰਬੂਜ਼ੇ ਲਿਆ ਕੇ ਦਿੱਤੇ ਨੇ, ਮੇਰੇ ਮਾਲਕ ਨੇ ਮੈਨੂੰ ਵਿਸਾਰਿਆ ਨਹੀਂ। ਆਪਣੇ ਦੋਸਤ ਦੀ, ਆਪਣੇ ਮਿੱਤਰ ਦੀ ਦਿੱਤੀ ਹੋਈ ਸੌਗਾਤ ਦੇ ਵਿੱਚੋਂ ਵੀ ਮੇਰਾ ਹਿੱਸਾ ਕੱਢਿਆ, ਮੈਂ ਤਾਂ ਇਸ ਗੱਲ ਕਰਕੇ ਪਰੇਸ਼ਾਨ ਹਾਂ, ਮੇਰਾ ਮਾਲਕ ਮੈਨੂੰ ਭੁੱਲਿਆ ਨਹੀਂ, ਮੇਰੇ ਮਾਲਕ ਨੇ ਮੈਨੂੰ ਮਿੱਤਰ ਦੀ ਦਾਤ ਖਰਬੂਜ਼ੇ ਦੇ ਵਿੱਚੋਂ ਵੀ, ਉਸ ਤੋਹਫੇ ਦੇ ਵਿੱਚੋਂ ਵੀ ਮੇਰਾ ਹਿੱਸਾ ਕੱਢਿਆ। ਮਾਲਕਾ, ਮੈਂ ਤੇਰੀ ਦਾਤ ਕਰਕੇ ਪਰੇਸ਼ਾਨ ਹਾਂ ਕਿ ਤੂੰ ਮੈਨੂੰ ਖਰਬੂਜ਼ਾ ਦਿੱਤਾ, ਕੌੜਾ ਦਿੱਤਾ ਜਾਂ ਮਿੱਠਾ ਦਿੱਤਾ ਮੇਰੇ ਵਾਸਤੇ ਮਾਇਨਾ ਨਹੀਂ ਰੱਖਦਾ, ਦਿੱਤਾ ਤਾਂ ਤੂੰ ਹੈ ਨਾ, ਮੈਂ ਤੇਰੇ ਦਿੱਤੇ ਕਰਕੇ ਖੁਸ਼ ਹਾਂ। ਜਦੋਂ ਏਡੇ ਵਫ਼ਾਦਾਰ ਸਿਆਣੇ ਗੁਲਾਮ ਦੀ ਐਸੀ ਭਾਵਨਾ ਵਾਲੀ ਗੱਲ ਸੁਣੀ ਨਾ, ਅਤੇ ਮਾਲਕ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ, ਕਹਿਣ ਲੱਗਾ, ਲੁਕਮਾਨ, ਤੇਰੇ ਵਰਗਾ ਸਿਆਣਾ, ਤੇਰੇ ਵਰਗਾ ਸੁਚੱਜਾ, ਤੇਰੇ ਵਰਗਾ ਸਮਝਦਾਰ, ਤੇਰੇ ਵਰਗਾ ਵਫ਼ਾਦਾਰ, ਤੇਰੇ ਵਰਗਾ ਭਾਵਨਾ ਵਾਲਾ ਬੰਦਾ ਗੁਲਾਮ ਬਣਾ ਕੇ ਰੱਖਾਂ ਅਤੇ ਜ਼ਿੰਦਗੀ ਗੁਲਾਮੀ ਦੇ ਆਲਮ ਵਿੱਚ ਕੱਟ ਦੇਵੇ, ਇਹ ਸੋਭਦਾ ਨਹੀਂ। ਮਾਲਕ ਖੁਸ਼ ਹੋ ਗਿਆ, ਕਹਿਣ ਲੱਗਾ, ਜਾ, ਅੱਜ ਤੋਂ ਤੇਰੀਆਂ ਜ਼ੰਜੀਰਾਂ ਕੱਟੀਆਂ, ਤੇਰੀ ਗੁਲਾਮੀ ਕੱਟੀ, ਅੱਜ ਤੋਂ ਆਜ਼ਾਦ ਹੋਇਆ। ਅਤੇ ਸਾਧ ਸੰਗਤ ਜੀ, ਇਸੇ ਪ੍ਰਕਾਰ ਮਾਲਕ ਹੈ ਵਾਹਿਗੁਰੂ, ਕੌੜਾ ਕੀ ਹੈ ਦੁੱਖ ਅਤੇ ਮਿੱਠਾ ਕੀ ਹੈ ਸੁੱਖ, ਅਤੇ ਸੰਸਾਰ ਦੀ ਬਿਰਤੀ ਕਿਹੋ ਜਿਹੀ ਹੈ, ਦੁੱਖ ਛੱਡ ਕੇ ਸੁੱਖ ਮੰਗਦਾ ਹੈ, ਪਰ ਜਿਹੜਾ ਦੁੱਖ ਆਵੇ ਜਾਂ ਸੁੱਖ ਆਵੇ ਇਸ ਗੱਲ ਵਿੱਚ ਪ੍ਰਸੰਨ ਰਹਿੰਦਾ, ਮੇਰੇ ਮਾਲਕ ਜੀ ਦੁੱਖ ਹੈ ਜਾਂ ਸੁੱਖ ਹੈ ਦਿੱਤਾ ਤਾਂ ਤੁਸਾਂ ਨਾ, ਦੁੱਖ ਹੀ ਸਹੀ ਮੈਨੂੰ ਦਿੱਤਾ ਤਾਂ ਹੈ, ਮੈਨੂੰ ਵਿਸਾਰਿਆ ਨਹੀਂ। ਜੇ ਦੁੱਖ ਹੈ ਤਾਂ ਵੀ ਮੇਰੇ ਕਰਮਾਂ ਦਾ, ਮੇਰੇ ਮਾਲਕ ਜੀ ਇਹ ਤੁਸਾਂ ਹੀ ਦਿੱਤਾ ਹੈ, ਇਹ ਤੁਹਾਡੀ ਦਾਤ ਹੈ। ਫਿਰ ਪਰਮੇਸ਼ਰ ਜੀ ਖੁਸ਼ ਹੋ ਕੇ, ਪ੍ਰਸੰਨ ਹੋ ਕਰਕੇ ਕਹਿੰਦੇ ਨੇ, ਜੀਵ ਤੈਨੂੰ ਗਰਭ ਜੂਨੀਆਂ ਵਿੱਚ ਪਾਵਾਂ, ਤੈਨੂੰ ਨਰਕਾਂ ਵਿੱਚ ਪਾਵਾਂ, 84 ਲੱਖ ਜੂਨੀਆਂ ਵਿੱਚ ਪਾਵਾਂ, ਮੇਰੇ ਵਾਸਤੇ ਯੋਗ ਨਹੀਂ, ਤੈਨੂੰ ਅੱਜ ਤੋਂ ਦੁੱਖਾਂ ਤੋਂ ਆਜ਼ਾਦ ਕੀਤਾ। ਅਤੇ ਵਾਹਿਗੁਰੂ ਜੀ ਫਿਰ ਦੁੱਖਾਂ ਤੋਂ ਆਜ਼ਾਦ ਕਰਕੇ ਨਾ ਆਨੰਦ ਸਰੂਪ ਪਰਮੇਸ਼ਰ ਜੀ ਆਪਣੇ ਸਰੂਪ ਰੂਪ ਦੀ ਅਭੇਦਤਾ ਦੇ ਦਿੰਦੇ ਨੇ। ਇਹ ਹੈ ਭਾਣਾ ਮੰਨਣ ਦਾ ਬਲ, ਭਾਣਾ ਮੰਨਣ ਦੀ ਸ਼ਕਤੀ, ਜੋ ਵਾਹਿਗੁਰੂ ਜੀ ਦੇ ਉੱਪਰ ਕਿੰਤੂ ਨਹੀਂ ਕਰਦੇ, ਹਰਖ ਸੋਗ ਤੇ ਰਾਹੇ ਹੈ ਨਿਰਾਸਾ, ਨਿਰਇਸ਼ਤ ਰਹਿੰਦੇ ਨੇ। ਵਾਹਿਗੁਰੂ ਜੀ ਦੁੱਖ ਦਿੱਤਾ ਇਹ ਵੀ ਆਪ ਜੀ ਦੀ ਦਾਤ, ਸੁੱਖ ਦਿੱਤਾ ਇਹ ਵੀ ਆਪ ਜੀ ਦੀ ਦਾਤ। ਜਿਹੜੇ ਇਵੇਂ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ ਨਾ, ਅੰਮ੍ਰਿਤ ਚਾਖ ਹਰ ਨਾਮ ਨਿਵਾਸਾ, ਅੰਮ੍ਰਿਤ ਨਾਮ ਰੂਪੀ ਭੋਜਨ ਨੂੰ ਚੱਖਦੇ ਨੇ, ਤੇ ਹਰੀ ਪਰਮੇਸ਼ਰ ਨਾਮੀ ਜੀ ਦੇ ਅੰਦਰ ਤਿੰਨਾਂ ਦਾ ਨਿਵਾਸ ਹੋ ਜਾਂਦਾ ਹੈ। ਵਾਹਿਗੁਰੂ ਜੀ ਜਨਮ ਮਰਨ ਦੇ ਬੰਧਨ ਦੁੱਖਾਂ ਦੀ ਗੁਲਾਮੀ ਕੱਟ ਕੇ ਆਜ਼ਾਦੀ ਦੇ ਦਿੰਦੇ ਨੇ, ਬੰਦ ਖਲਾਸੀ ਕਰ ਦਿੰਦੇ ਨੇ, ਕਰਮ ਬਖਸ਼ੀ ਕਰ ਦਿੰਦੇ ਨੇ ਤੇ ਆਪਣੇ ਸਰੂਪ ਰੂਪ ਵਿੱਚ ਮਿਲਾ ਕੇ ਆਪਣਾ ਹੀ ਰੂਪ ਬਣਾ ਲੈਂਦੇ ਹਨ।
1: ਆਪ ਪਛਾਣ ਰਹਿ ਲਿਵ ਲਾਗਾ।
0: ਸੋ ਐਸੇ ਜਿਹੜੇ ਉੱਤਮ ਅਧਿਕਾਰੀ ਨੇ, ਆਪ ਪਛਾਣ, ਆਪਣੇ ਸਵੈ ਸਰੂਪ ਆਤਮ ਸਰੂਪ ਨੂੰ ਪਛਾਣ ਕਰਕੇ ਤੇ ਇਸ ਸਰੂਪ ਰੂਪ ਦੇ ਅੰਦਰ ਲਿਵ ਲਾ ਕਰਕੇ ਰਹਿੰਦੇ ਹਨ ਜੀਓ।
1: ਜੀਤ ਗੁਰਮਤ ਦੁਖ ਭਾਗਾ।
0: ਐਸੇ ਗੁਰਮੁਖ ਜਾਨਾਂ ਨੇ ਆਪਣੇ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਲਿਆ, ਗੁਰਮਤ ਨੂੰ ਤਿੰਨਾਂ ਨੇ ਕਮਾਇਆ ਹੈ। ਉਹਨਾਂ ਗੁਰਮਤੀਆਂ ਦਾ ਜਨਮ ਅਤੇ ਮਰਨ ਦਾ ਸਾਰਾ ਦੁੱਖ ਭੱਜ ਗਿਆ ਹੈ।
1: ਗੁਰਦੀਆ ਸਚ ਅੰਮ੍ਰਿਤ ਪੀਵਾ।
0: ਭਾਈ ਇਸ ਪ੍ਰਕਾਰ ਪੂਰਿਆਂ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਅੰਮ੍ਰਿਤ ਨਾਮ ਤਿੰਨਾਂ ਨੂੰ ਦੇਣਾ ਕੀਤਾ ਹੈ। ਸੋ ਸੱਚੇ ਨਾਮ ਅੰਮ੍ਰਿਤ ਨੂੰ ਉਹ ਪੀਣਾ ਕਰਦੇ, ਛਕਣਾ ਕਰਦੇ ਹਨ। ਇਸੇ ਪ੍ਰਕਾਰ
1: ਗੁਰ ਦੀਆ ਸੱਚ ਅੰਮ੍ਰਿਤ ਪੀਵਾਓ।
0: ਭਾਈ ਸੱਚ ਅੰਮ੍ਰਿਤ ਪੀਓ ਪੀਵਾਓ। ਪੂਰੇ ਸਤਿਗੁਰੂ ਜੀ ਨੇ ਸੱਚੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਗੁਰਸਿੱਖਾਂ ਨੂੰ ਦੇਣਾ ਕੀਤਾ ਹੈ। ਸਤਿਗੁਰ ਪੂਰੇ ਨਾਮ ਦੀਆ, ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਤੀਆ, ਅਥਵਾ ਸਤਿਗੁਰ ਸਿੱਖ ਕਉ ਨਾਮ ਧਨ ਦੇ। ਪੂਰੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਸੱਚੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਦੇਣਾ ਕੀਤਾ ਹੈ ਤੇ ਸਤਿਗੁਰੂ ਜੀ ਦੇ ਪਿਆਰਿਆਂ ਨੇ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਅੰਮ੍ਰਿਤ ਰਸ ਨੂੰ ਪੀਤਾ ਹੈ ਜੀਓ।
1: ਸਹਿਜ ਮਰੋ ਜੀਵਤ ਹੀ ਜੀਵੋ।
0: ਤੇ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਅੰਮ੍ਰਿਤ ਰਸ ਨੂੰ ਪੀ ਕਰਕੇ ਉਹ ਜੀਵਤ ਭਾਵ ਤੋਂ ਮਰੇ ਹਨ। ਜੀਵਤ ਮਰੋ, ਇਸ ਪ੍ਰਕਾਰ ਜਿਉਂਦੇ ਜੀ ਹੀ ਦੇਹ ਅਧਿਆਸ ਨੂੰ ਤਿਆਗ ਕਰਕੇ ਮਨ ਦੀ ਭਾਵਨਾ ਦੇ ਕਰਕੇ ਹਉਮੈ ਭਾਵ ਤੋਂ ਮਰ ਰਹੇ ਨੇ। ਫਿਰ ਅਨਵੈ ਕਰਕੇ ਅਰਥ ਹੈ ਸਹਿਜ ਗਿਆਨ ਅਵਸਥਾ ਨੂੰ ਤਿੰਨਾਂ ਨੇ ਪ੍ਰਾਪਤ ਕੀਤਾ ਹੈ ਤੇ ਗਿਆਨ ਅਵਸਥਾ ਨੂੰ ਪ੍ਰਾਪਤ ਕਰਕੇ ਜੀਵਾਓ। ਸਦਾ ਸਦਾ ਵਾਸਤੇ ਦਾ ਉਹਨਾਂ ਨੇ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਕੀਤਾ ਹੈ। ਐਸੀ ਅਵਸਥਾ ਨੂੰ ਪਾਇਆ ਹੈ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇਸ ਪ੍ਰਕਾਰ ਭਾਈ ਸਹਿਜ ਹੀ ਜੀਵਾਓ। ਜਾਗ੍ਰਿਤ ਗਿਆਨ ਅਵਸਥਾ ਨੂੰ ਪ੍ਰਾਪਤ ਕਰਕੇ ਸਦ ਜੀਵਨ ਤਿੰਨਾਂ ਨੇ ਪਾਇਆ ਹੈ। ਸ਼ਬਦ ਮਰਹੋ ਫਿਰ ਜੀਵਹੋ ਸਦ ਹੀ। ਇਸ ਪ੍ਰਕਾਰ ਸਦ ਜੀਵਨ ਨੂੰ ਤਿੰਨਾਂ ਨੇ ਪ੍ਰਾਪਤ ਕੀਤਾ ਹੈ ਜੀਓ।
1: ਆਪਣੋ ਕਰ ਰਾਖਹੋ ਗੁਰ ਭਾਵੈ।
0: ਇਸ ਪ੍ਰਕਾਰ ਪੂਰਿਆਂ ਸਤਿਗੁਰਾਂ ਨੂੰ ਤਿੰਨਾਂ ਦੀ ਬੰਦਗੀ ਪਾਉਂਦੀ ਹੈ ਤੇ ਪੂਰੇ ਸਤਿਗੁਰੂ ਜੀ ਤਿੰਨਾਂ ਨੂੰ ਆਪਣੇ ਕਰਕੇ ਰੱਖ ਲੈਂਦੇ ਹਨ।
1: ਹੋਏ ਸੋ ਤੁਝੈ ਸਮਾਵਾ।
0: ਸਤਿਗੁਰੂ ਜੀ ਬਚਨ ਕਰਦੇ ਨੇ ਹੇ ਪਰਮੇਸ਼ਰ ਜੀ, ਇਸ ਪ੍ਰਕਾਰ ਜਿਹੜੇ ਸਤਿਗੁਰੂ ਜੀ ਦੁਆਰਾ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਆਪ ਜੀ ਦੇ ਹੋ ਕਰਕੇ ਰਹਿੰਦੇ ਨੇ ਉਹ ਆਪ ਜੀਆਂ ਦੇ ਪਾਵਨ ਸਰੂਪ ਰੂਪ ਦੇ ਅੰਦਰ ਹੀ ਸਮਾ ਜਾਂਦੇ ਹਨ ਜੀਓ।
1: ਕੀ ਕਹ ਦੁਖ ਰੋਗ ਵਿਆਪਾ।
0: ਮਹਾਰਾਜ ਜਿਹੜੇ ਪਰਮੇਸ਼ਰ ਜੀ ਦੀ ਬੰਦਗੀ ਨਹੀਂ ਕਰਦੇ, ਭਾਣੇ ਨੂੰ ਮਿੱਠਾ ਕਰਕੇ ਨਹੀਂ ਮੰਨਦੇ, ਇਸੇ ਪ੍ਰਕਾਰ ਭੋਗਾਂ ਦੇ ਅੰਦਰ ਗ੍ਰਸਤ ਰਹਿੰਦੇ ਨੇ, ਤਿੰਨਾਂ ਦੀ ਕੈਸੀ ਹਾਲਤ ਹੁੰਦੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਭੋਗੀ ਲੋਕ ਨੇ, ਵਿਸ਼ੇ ਸੁੱਖਾਂ ਦੇ ਭੋਗਣ ਵਾਲੇ, ਉਹਨਾਂ ਨੂੰ ਬਹੁਤ ਸਾਰੇ ਦੁੱਖ ਸਰੀਰ ਦੇ ਤੇ ਰੋਗ ਜਨਮ ਮਰਨ ਦੇ ਵਿਆਪਦੇ ਨੇ। ਇਸੇ ਪ੍ਰਕਾਰ ਜਿਵੇਂ ਜਿਵੇਂ ਪ੍ਰਾਣੀ ਭੋਗਾਂ ਨੂੰ ਭੋਗਦਾ ਤਿਵੇਂ ਤਿਵੇਂ ਸਰੀਰ ਰੋਗੀ ਹੁੰਦਾ। ਸੁੱਖ ਸੁਪਨੇ ਨਹੀਂ ਤਨ ਮਹਿ ਰੋਗ। ਫਿਰ ਸੁੱਖ ਤੇ ਸੁਪਨੇ ਮਾਤਰ ਵਿੱਚ ਵੀ ਨਹੀਂ ਮਿਲਦਾ, ਤਨ ਦੇ ਅੰਦਰ ਬਹੁਤੇ ਰੋਗ ਪੈਦਾ ਹੋ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਭੋਗੀ ਪ੍ਰਾਣੀ ਨੇ ਮਨ ਕਰਕੇ ਵੀ ਦੁਖੀ ਰਹਿੰਦੇ ਨੇ, ਤਨ ਕਰਕੇ ਵੀ ਉਹਨਾਂ ਨੂੰ ਬਹੁਤੇ ਰੋਗ ਵਿਆਪਦੇ ਨੇ। ਇਸੇ ਪ੍ਰਕਾਰ ਵਿਕਾਰਾਂ ਕਰਕੇ ਦੁਖੀ ਰਹਿੰਦੇ ਨੇ ਤੇ ਜਨਮ ਮਰਨ ਦਾ ਰੋਗ ਤਿੰਨਾਂ ਨੂੰ ਲੱਗਦਾ ਹੈ ਜੀਓ।
1: ਘੱਟ ਘੱਟ ਰਵ ਰਹਿਆ ਪ੍ਰਭ ਜਾਪ।
0: ਸੋ ਮਹਾਰਾਜ ਜਿਹੜੇ ਗੁਰਮੁਖ ਨੇ, ਫਿਰ ਤਿੰਨਾਂ ਦੇ ਮਨ ਦੀ ਹਾਲਤ ਦੱਸੋ ਜੀ। ਹਜ਼ੂਰ ਫਰਮਾਉਂਦੇ ਨੇ ਜਿਹੜੇ ਗੁਰਮੁਖ ਨੇ ਨਾ, ਹਿਰਦੇ ਦੇ ਅੰਦਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਸ ਰਹਿਆ ਜਾਣਦੇ ਨੇ ਤੇ ਹਿਰਦੇ ਦੇ ਅੰਦਰ ਸਰਬ ਵਿਆਪੀ ਪਰਮੇਸ਼ਰ ਜੀ ਨੂੰ ਜਾਣ ਕੇ ਤਿਸ ਦੇ ਹੀ ਪ੍ਰਭੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਾਪ ਕਰਦੇ ਹਨ।
1: ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ।
0: ਜਿਹੜੇ ਇਸ ਪ੍ਰਕਾਰ ਗੁਰ ਸ਼ਬਦੀਏ ਗੁਰ ਸ਼ਬਦ ਦੀ ਕਮਾਈ ਕਰਨ ਵਾਲੇ ਨੇ ਨਾ, ਸੰਸਾਰ ਦੇ ਦੁੱਖਾਂ ਅਤੇ ਸੁੱਖਾਂ ਤੋਂ ਅਤੀਤਾ ਅਸਾਂਗੀ ਹੋ ਜਾਂਦੇ ਨੇ। ਮਨ ਦੀ ਸੁਰਤ ਇੰਨੀ ਉੱਚੀ ਹੋ ਜਾਂਦੀ ਏ, ਤਨ ਦੇ ਉੱਪਰ ਦੁੱਖ ਆਵੇ ਜਾਂ ਸੁੱਖ ਆਵੇ ਉਹ ਕਰਤਾ ਰੂਪ ਕਰਕੇ ਖੁਦ ਨੂੰ ਜਾਣਦੇ ਹੀ ਨਹੀਂ, ਫਿਰ ਭੋਗਤਾ ਰੂਪ ਵੀ ਕਰਕੇ ਜਾਣਦੇ ਨਹੀਂ। ਕਹਿੰਦੇ ਪਰਮੇਸ਼ਰ ਜੀ ਆਪੇ ਹੀ ਦੇਣ ਵਾਲੇ ਤੇ ਆਪੇ ਹੀ ਭੋਗਣ ਵਾਲੇ ਆਪ ਹੀ ਸਰੀਰਾਂ 'ਚ ਵੱਸਦੇ ਨੇ ਨਾ, ਸਭਨਾਂ ਦੇ ਹਿਰਦਿਆਂ ਵਿੱਚ ਵੀ ਆਪ ਵੱਸਦੇ ਨੇ, ਮੇਰੇ ਹਿਰਦੇ 'ਚ ਵੀ ਆਪ ਵੱਸਦੇ ਨੇ, ਆਪੇ ਹੀ ਪਰਮੇਸ਼ਰ ਜੀ ਦੇਣ ਵਾਲੇ ਤੇ ਆਪੇ ਹੀ ਭੋਗਣ ਵਾਲੇ ਨੇ। ਇਸ ਪ੍ਰਕਾਰ ਹਜ਼ੂਰ ਫਰਮਾਨ ਕਰਦੇ ਨੇ ਸੁੱਖ ਦੁੱਖ ਹੀ ਤੇ ਗੁਰ ਸ਼ਬਦ ਅਤੀਤਾ, ਉਹ ਸਰੀਰ ਦੇ ਅੰਦਰ ਵੱਸਦਿਆਂ ਹੋਇਆਂ ਵੀ ਦੁੱਖਾਂ ਅਤੇ ਸੁੱਖਾਂ ਤੋਂ ਗੁਰ ਸ਼ਬਦ ਦੁਆਰਾ ਅਤੀਤ ਅਸੰਗ ਹੋ ਜਾਂਦੇ ਹਨ।
1: ਨਾਨਕ ਰਾਮ ਰਵਾਹਿਤ ਚੀਤਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ, ਹੇ ਭਾਈ ਸਰਬ ਵਿਆਪੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਰਵੈ ਪਿਆਰ ਦੇ ਨਾਲ ਉਚਾਰਦੇ ਨੇ। ਹਿਤ ਚੀਤਾ, ਆਪਣੇ ਚਿੱਤ ਦਾ ਹਿੱਤ, ਚਿੱਤ ਦਾ ਪਿਆਰ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਹੀ ਲਗਾ ਕਰਕੇ ਰੱਖਦੇ ਨੇ ਤੇ ਵਾਹਿਗੁਰੂ ਜੀ ਦੇ ਵਿੱਚ ਪਿਆਰ ਧਾਰਨ ਕਰਕੇ ਰਵੈ ਮੁੱਖ ਚੋਂ ਸਦਾ ਉਚਾਰਦੇ ਨੇ ਸਤਨਾਮ
1: ਸ੍ਰੀ
0: ਵਾਹਿਗੁਰੂ। ਮਨ ਦਾ ਪਿਆਰ ਵੀ ਵਾਹਿਗੁਰੂ ਜੀ ਦੇ ਨਾਲ, ਰਸਨਾ ਕਰਕੇ ਜਾਪ ਵੀ ਵਾਹਿਗੁਰੂ ਜੀ ਦੇ ਨਾਲ, ਇਸ ਪ੍ਰਕਾਰ ਸਦਾ ਨੇਹ ਲਾ ਕਰਕੇ ਸੁਨੇਹ ਲਾ ਕਰਕੇ ਰੱਖਦੇ ਨੇ। ਬੰਦਗੀ ਕਦੇ ਵਿਸਾਰਦੇ ਨਹੀਂ, ਭੋਗਾਂ ਵਿੱਚ ਗਲਤਾਨ ਹੁੰਦੇ ਨਹੀਂ, ਵਾਹਿਗੁਰੂ ਜੀ ਨੂੰ ਉਲਾਂਭੇ ਦਿੰਦੇ ਨਹੀਂ, ਦੋਸ਼ ਆਰੋਪਣ ਕਰਦੇ ਨਹੀਂ, ਨਾਮ ਨੂੰ ਵਿਸਾਰਦੇ ਨਹੀਂ, ਕਰਤਾ ਖੁਦ ਨੂੰ ਕਰਮਾਂ ਦਾ ਜਾਣਦੇ ਨਹੀਂ। ਜੋ ਕੁਛ ਕੀਆ ਸੋ ਹਰ ਕੀਆ, ਐਸੀ ਬਿਰਤੀ ਰੱਖਦੇ ਨੇ। ਜੋ ਕੁਛ ਵੀ ਕੀਤਾ ਇਸ ਸਰੀਰ ਦੁਆਰਾ ਵਾਹਿਗੁਰੂ ਜੀ ਨੇ ਕੀਤਾ, ਜਦੋਂ ਆਪਣੇ ਆਪ ਨੂੰ ਕਰਤਾ ਨਹੀਂ ਮੰਨਦੇ ਫਿਰ ਕਰਮਾਂ ਦੇ ਭੋਗਤਾ ਵੀ ਨਹੀਂ ਬਣਦੇ, ਕਰਮ ਫਲ ਨੂੰ ਭੋਗਦੇ ਵੀ ਨਹੀਂ। ਵਾਹਿਗੁਰੂ ਜੀ ਨੂੰ ਕਰਤਾ ਰੂਪ ਕਰਕੇ ਜਾਣਦੇ ਨੇ, ਦੁੱਖਾਂ ਸੁੱਖਾਂ ਤੋਂ ਅਸੰਗ ਰਹਿੰਦੇ ਨੇ, ਗੁਰੂ ਉਪਦੇਸ਼ ਦੀ ਕਮਾਈ ਕਰਦੇ ਨੇ, ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਮੁਕਤ ਰੂਪ ਆਨੰਦ ਰੂਪ ਹੁੰਦੇ ਹਨ ਜੀਓ। ਇਸ ਪ੍ਰਕਾਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਸਾਧ ਸੰਗਤ ਜੀ ਪਾਵਨ ਗੁਰੂ ਉਪਦੇਸ਼ ਦੁਆਰਾ ਸਰਬਤ ਸੰਸਾਰ ਨੂੰ ਸਾਂਝੀ ਸਿੱਖਿਆ ਦੇਣਾ ਕੀਤੀ ਏ। ਜਿਹੜੇ ਵੀ ਭੋਗਾਂ ਦੇ ਵਿੱਚ ਫਸ ਜਾਂਦੇ ਨੇ, ਰੋਗਾਂ ਦੇ ਨਾਲ ਉਹ ਗ੍ਰਸੇ ਜਾਂਦੇ ਨੇ, ਜਨਮ ਮਰਨ ਦੇ ਦੁੱਖਾਂ ਨੂੰ ਭੋਗਦੇ ਨੇ, ਜਿਹੜੇ ਨਾਮ ਦੇ ਰਸੀਏ ਹੁੰਦੇ ਨੇ, ਲੋਕ ਪ੍ਰਲੋਕ ਦੇ ਸਾਰੇ ਦੁੱਖ ਜਨਮ ਮਰਨ ਦੇ ਸਹਿਤ ਤਿੰਨਾਂ ਦੇ ਕੱਟੇ ਜਾਂਦੇ ਹਨ ਜੀ। ਸੋ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਬੇਨਤੀਆਂ ਕਰੀਏ ਸੱਚੇ ਸਾਹਿਬ ਜੀ, ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਆਪਣੇ ਅੰਮ੍ਰਿਤਮਈ ਉਪਦੇਸ਼ਾਂ ਦੁਆਰਾ ਸ਼ੁਭ ਸਿੱਖਿਆ ਦੀ ਦਾਤ ਬਖਸ਼ਿਸ਼ ਕੀਤੀ ਹੈ ਨਾ, ਆਪਣੇ ਉਪਦੇਸ਼ ਦੇ ਭਾਵ ਸਾਡੇ ਮਨਾਂ ਦੇ ਅੰਦਰ ਵਸਾ ਦੇਵੋ, ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਿਆਰੀ ਗੁਰਸਿੱਖੀ ਨਿਤਨੇਮ ਦੀ ਪਰਪੱਕਤਾ ਬਖਸ਼ੋ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਸ਼ਾਹੋ ਜਿਸ ਪਾ

ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ ਜੇ ਕੋ ਖਾਵੈ

ਭੂਟਾਨ ਕੋਲ ਸ਼ੁਕਰਾਨਾ ਸਤਿਗੁਰੂ ਜੀ ਆਪ ਜੀ ਨੇ ਤਰਸ ਕੀਤਾ ਸਤਿਗੁਰੂ ਜੀ ਆਪਣੇ ਚਰਨਾਂ ਵਿੱਚ ਬੈਠ ਕੇ ਆਪ ਜੀ ਦਾ ਹਰ ਜਸ ਕੀਰਤਨ ਕਰਵਾਇਆ ਸਤਿਗੁਰੂ ਜੀ ਬਾਣੀ ਪੜਦਿਆਂ ਕੀਰਤਨ ਕਰਦਿਆਂ ਬੇਨਤੀ ਕਰਦਿਆਂ ਭੁੱਲਾਂ ਖਤਾਨੀਆਂ ਸਤਿਗੁਰੂ ਸੰਤਾਂ ਵੱਲੋਂ ਸ਼ਬਦ ਭੇਟ ਵਜੋਂ ਮਾਇਆ ਹਾਜ਼ਰ ਕੀਤੀਆਂ ਨੇ ਨਾਮ ਜਾਣੀ ਜਾਣ ਸਤਿਗੁਰ ਜੀ ਸਭਨਾਂ ਦੀਆਂ ਭਾਵਨਾਵਾਂ ਇੱਛਾ ਪੂਰਨ ਕਰਨੀਆਂ ਸਤਿਗੁਰ ਜੀ ਮਾਂ ਜੀ ਬਰਕਤਾਂ ਪਾਉਣੀਆਂ ਮਾਰ ਸੀਸ ਅਤੇ ਮੇਰ ਪਿਤਨਾ ਨਾਮ ਬਾਣੀ ਕੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰ ਜੀ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ ਯਾਤਰਾ

I'm going to go to the hospital.

Thank you.

Thank you.

अनंत भया मारे अनंत भया मारे।

ਪ੍ਰਸਾਦ ਲਗਨ ਪ੍ਰਸਾਦ ਲਗਨ

Thank you.

ਦੀਨ ਪੰਥ ਪ੍ਰਵੀਨ ਸ੍ਰੀਵਤ ਸਰਬ ਕੋ ਕਰਤਾਰ ਬਰਨ ਚਿਹਨਾ ਚਕਰ ਜਾ ਕੋ ਚਕਰ ਚਿਆਨਕਾਰ ਜਾਤ ਪਾਤ ਨ ਗੋਤਰ ਗਾਥਾ ਰੂਪ ਰੇਖ ਨ ਵਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ ਦੁਸ਼ਟ ਗੰਜਨ ਸਤਰੁਭੰਜਨ ਪਰਮ ਪੁਰਖ ਪ੍ਰਮਾਥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈਂ ਜਹਿ ਗਾਥ ਭੂਤ ਭਵ ਭਵਿਖ ਭਵਾਨ ਬ੍ਰਹਮਾਨ ਦੇਵ ਗੰਜ ਆਦ ਅੰਤ ਅਨਾਦ ਸ੍ਰੀਪਦ ਪਰਮ ਪੁਰਖ ਅਭੰਜ ਧਰਮ ਕੇ ਅਨ ਕਰਮ ਜੇਤ ਕੀਨ ਤੋਨ ਪਸਾਰ ਦੇਵ ਦੇਵ ਗੰਧਰਵ ਕਿੰਨਰ ਮਛ ਕਛ ਅਪਾਰ ਭੂਮਕਾਂ ਜਲੇ ਥਲੇ ਮਹਿਮਾਨੀਏ ਜਿਹ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ।

ਸਰਬਖੰਡਨ ਸਰਬਦੰਡਨ ਸਰਬਕਰਮ ਅਧੀਨ ਸਰਬ ਸਿਮ੍ਰਿਤਨ ਸਰਬ ਸਾਸਰਨ ਸਰਬ ਭੇਦ ਵਿਚਾਰ ਦੁਸ਼ਟ ਹਰਤਾ ਵਿਸੁ ਹਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ ਭੂਮਕਾ ਜਲੇ ਥਲੇ ਮਹਿ ਜਪਤ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਣੀਏ ਸਭ ਚਾਰ ਆਦਿ ਦੇਵ ਅਪਾਰ ਸ੍ਰੀ ਪਦ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹੇਂਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ ਗਿਆਤਾ

ਦੇ ਰਗ ਤ੍ਰਿਭੰਗੀ ਛੰਦ ਦੁਰਜਨ ਦਲ ਦੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦਿ ਪ੍ਰਤੇ ਚਰਾਸੁਰ ਮਾਰਨ ਪਤਿ ਦੋਧਾਰਨ ਨਰਕ ਨਿਵਾਰਨ ਗੂੜ ਗਤੇ ਅਛੇ ਅਖੰਡੇ ਤੇਜ ਪ੍ਰਚੰਡੇ ਖੰਡੇ ਉਦੰਡੇ ਅਲਖ ਮਤੇ ਜੈ ਜੈ ਹੋ ਸੀ ਮਖਾ ਸੁਰ ਮਰਦਨ ਰੰਭਕ ਪਰਦਨ ਛਤ੍ਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪ ਅਤੇ ਚੰਡਾ ਸੁਰ ਦੰਡਨ ਮੁੰਡ ਬਿਹੰਡਨ ਦੋਮਰ

ਉਸੇ ਮੈਂ ਖਾ ਸੁਨ ਮਰਦਨ ਸਾਧ ਪ੍ਰਦਰਸ਼ਨ ਤੁਮ ਸਹੰਤੇ ਕਾਰਣ ਕਰੀਲੀ ਗਰਭ ਕਹੀਲੀ ਜੋਤ ਜਤੀਲੀ ਦੁੰਦ ਮਤੇ ਅਸ਼ਟਾਇਤ ਚਮਕਣ ਸਸਰ ਚਮਕਣ ਦਾਮਿੰਦਮ ਕਣ ਆਦਿਤੇ ਡੁਕ ਡੁਕੀ ਦਮੰਕੇ ਬਾਗ ਪਵੰਕੇ ਭੁਜਾ ਫਰੰਕੇ ਸੁਧ ਗਤੇ ਜੈ ਜੈ ਹੋ ਸੀ ਮੈਂ ਖਾ ਸੁਰ ਮਰਦਨ ਆਦ ਜੁਗਾਦ ਅਨਾਦ ਮਤੇ ਚਛਰਾ ਸੁਰ ਮਾਰਨ ਨਰਖ ਨਿਵਾਰਨ ਪਤਿ ਦੁਧਾਰਨ ਏਕ ਫਟੇ ਪਾਵਾਨ ਵਿਹੰਡਨ ਦੁਸ਼ਟ ਪ੍ਰਚੰਡਨ ਖੰਡੇ ਅਖੰਡਨ ਕਾਲ ਕੱਟੇ ਚੰਦਰਾਨੰ ਚਾਰੇ ਨਰਖ ਨਿਵਾਰੇ ਬਦਦ ਉਧਾਰੇ ਮੁੰਡ ਮਥੇ ਜੈ ਜੈ ਹੋ ਸੀ ਮੈਂ ਖਾ ਸੁਰ ਮਰਦਨ ਧੂਮਰ ਵਿਧੁੰਸਨ ਆਦਿ ਕਥੇ ਰਕਤਾ ਸੁਰ ਮਰਦਨ ਚੰਡ ਚਕਰਦਨ ਦਾਨ ਮਰਦਨ ਬਿਡਾਲ ਵਧੇ ਸਰਦਾਰ ਵਿਭਰਖਣ ਦੁਰਜਨ ਧਰਖਣ ਅਤੁਲਮ ਅਰਖਣ ਧਰਮ ਦੁਜੇ ਧੂਮਰਾਜ ਵਿਧੁ ਸੁਣਤ ਚੁਨ ਸੰ ਸੰਭਨ

ਕਹਿ ਤੋ ਸੋ ਸੋ ਭੇਟੇ ਗੇ ਵੜ ਬੀਜ ਬਚਾਵੈ ਜਚ ਭੁਜੰਗ ਸੋ ਦਾਨਵ ਦੇਵਾ ਭੇਵ ਤੁਮੈ ਸਭ ਹੀ ਕਰ ਦਿਆਵੇ ਭੂਮਾ ਕਾ ਹਸਪਤਾਲ ਸਾਤ ਜਚ ਭੁਜੰਗ ਸਭੈ ਸਿਰਨਿਆਵੈ ਪਾਇ ਸਕੇ ਨਹੀਂ ਪਾਰ ਪ੍ਰਭਾ ਹੋ ਕੋ ਨੇ ਦਹੀ ਨੇ ਤਹ ਵੇਦ ਬਤਾਵੇ ਖੋਜ ਥਕੇ ਸਭ ਹੀ ਖੁਜੀਆ ਸੁਰਹਾਰ ਪਰੇ ਹਰ ਹਾਥ ਨਾ ਆਵੈ ਨਾਰਦ ਸੇ ਜਦੁਰਾਨੰਦ ਸੇ ਰੁਮਰਾਨਿਕ ਸੇ ਸਭ ਹੋ ਬਿਲਕਾਯੋ ਵੇਦ ਕਤੇਵ ਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਯੋ ਪਾਇ ਸਕੇ ਨਹੀਂ ਪਾਰੋ ਮਾ ਪਤ ਸਿੱਧ ਸਨਾਥ ਸਨੰਤ ਧਿਆਯੋ ਧਿਆਨ ਧਰੋ ਤਹਿ ਕੋ ਮਨਮੈ ਜਹਿ ਕੋ ਅਮਿਤ ਓਜ ਸਵੈ ਜਗ ਛਾਯੋ ਵੇਦ ਪੁਰਾਨ ਗਤੇਵ ਪੁਰਾਨਾ ਭੇਦ ਨਿਰਪਾਨ ਸਭੈ ਬਛਾਰੇ ਭੇਦ ਨ ਪਾਇ ਸਕਿਓ ਅਨਭੇਦ ਗੁਖੇਦ ਤਹਿ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗ ਤਿਹਾਰੇ ਆਦ ਨਾਦ ਗਾਦ ਬੇਗਦ ਵੇਗ ਜਪਿਓ ਤਿਨਹਿ ਗੁਲਤਾਰੇ ਤੀਰਥ ਕੋਟ ਕੀਏ ਸਨਾਨ ਦੀਏ ਬਹੁ ਦਾਨ ਮਹਾਵ੍ਰਤ ਧਾਰੇ ਦੇਸ ਫਿਰਿਓ ਕਰ ਭੇਸ ਦਬੋਧਨ ਕੇਸ ਸਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਕਾਰੇ ਦੀਨ ਦਇਆਲ ਅਕਾਲ ਭਜੇ ਬਿਨੰਦ

ਗੰਧਾਰੀ ਕੁਰੇ ਸੀ ਜਾਣੇ ਬਛਮਕ ਬਛਮੀ ਪਛਾਣ ਨਿਜ ਕਾਮ ਹੈ ਮਰਟਾ ਮੰਗੇਲ ਤੇਰੀ ਮਨ ਸੋ ਤਪਸਿਆ ਕਰੇ ਦੇੜੇ ਵੈ ਤਿਰੰਗੀ ਪਹਿਚਾਣੇ ਧਰਮ ਧਾਮ ਹੈ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰ ਅੰਗ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋਹ ਕੇ ਰੋਹਲ ਮਾਗ ਦੇਸ ਕੇ ਮੰਗੇਲੇ ਵੀਰ ਬੰਗ ਸੀ ਬੁੰਦਲੇ ਬਾਬ ਪੁੰਜ ਕੋ ਮਲਤ ਹੈ ਗੋਖਾ ਗੋ ਨੰਗਾ ਚੀਨ ਮਚੀਨ ਕੇ ਸੀਸ ਨਿਆ ਦੇਵਤ ਧਿਆਏ ਦੁਖ ਦੇਹ ਕੇ ਤਲਤ ਹੈ ਜਿਨੇ ਤੋਹੇ ਧਿਆਓ ਤਿਨੇ ਪੂਰਨ ਪ੍ਰਤਾਪ ਆਯੋ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ ਦੇਵ ਦੇਵਤਾਨ ਕੋ ਸੁਰੇਸ ਦਾਨਵਾਨ ਕੋ ਮਹੇਸ਼ ਗੰਗ ਧਾਨ ਕੋ ਅਭੇਸ ਕਹੀਅਤ ਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਹੂ ਪੈ ਨਦੀਨ ਸਾਧ ਅਧੀਨ ਕਹੀਅਤ ਹੈ ਪਾਈਏ ਨਪਾਰ ਤਿਜ ਪੁੰਜ ਮੈਂ ਅਪਾਰ ਸਰਵ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ ਹਾਥੀ ਕੀ ਪੁਕਾਰ ਪਲ ਪਾਸੇ ਬਹੁ ਚਤਦਾ ਹੈ ਚਿੱਟੀ ਕੀ ਜੰਘਾਰ ਪਹਿਲੇ ਹੀ ਸੁਨੀਅਤ ਹੈ ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾ ਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆ ਉਦਾਸੀ ਯੁਗ ਦੁਆਰ ਕਹੀਅਤ ਹੈ ਕਿਤੇ ਮਹਾਂਦੀਨ ਕਿਤੇ ਵਿਆਸ ਪ੍ਰਬੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀਅਤ ਹੈ ਕਰਤ ਹੈ ਵਿਚਾਰ ਪੈਣਾ ਪੂਰਨ ਨੁਕ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾ ਵਾਰ ਪਾਈਏ ਨਾ ਪਾਰ ਵੈ ਅਪਾਰ ਕੇ ਬਖਾਨੀਏ ਅਤ ਵੈ ਅਵਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕੇ ਮਾਨੀਏ ਜੰਤਰ ਹੂੰ ਨਜਾਤ ਜਾ ਕੇ ਬਾਪ ਹੋ ਨਾ ਮਾਇ ਤਾ ਕਿ ਪੂਰਨ ਪ੍ਰਭਾ ਕੇ ਸੋ ਛਟਾ ਕੇ ਅਨਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਛੰਦਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਦਰ ਕੇ ਖਜਾਨੀਏ ਤੇਜ ਹੂੰ ਕਤਰ ਹੈ ਗ ਰਾਜਸੀ ਕੋ ਸਰ ਹੈ ਸੁਧਤਾ ਕੋ ਘਰ ਹੈ ਸਿੱਧਤਾ ਕਿਸਾਰ ਹੈ ਕਾਮਨਾ ਕੀ ਖਾਨ ਹੈ ਕਿ ਸਾਧਨਾ ਕਿਸਾਨ ਹੈ ਵਿਰਕਤਾ ਕੀ ਬਾਨ ਹੈ ਕਿ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਾ ਨੀਮਨ ਕੋ ਕਾਰਕ ਹੈ ਸਾਧਨ ਕੋ ਰਛਾ ਗਏ ਗੁਣਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੋਧ ਕੋ ਅਭੂਤ ਹੈ ਕਿ ਅਛੇ ਅਵਿਨਾਸੀ ਹੈ ਕਾਮ ਕੋ ਗੁਰਿੰਦਾ ਹੈ ਕਿ ਖੂਬ ਕੋ ਤਿਹੰਦਾ ਹੈ ਗਨੀ ਮਨ ਗੁਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕਿ ਸਤਰਨ ਕੇ ਸਾਲ ਹੈ ਕਿ ਮਿਤਰਨ ਕੋ ਪੋਗਤ ਹੈ ਕਿ ਬ੍ਰਿਧਤਾ ਕੀ ਬਾਸੀ ਹੈ ਜੋਗ ਹੂੰ ਕੋ ਜੰਤਰ ਹੈ ਕਿ ਤੇਜ ਹੋ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਬਾਸ ਹੈ ਕਿ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਆ ਦੇਵਨ ਕੋ ਦੇਵ ਹੈ ਕਿ ਸੁੱਧਤਾ ਕੋ ਸਰ ਹੈ ਜਾਨ ਕੋ ਬਚਿਆ ਹੈ ਮਾਨ ਕੋ ਦਿਵਿਆ ਹੈ ਜਮਜਾਲ ਕੋ ਕਟਿਆ ਹੈ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਗਏ ਸ੍ਰੇਹਨ ਨਰ ਹੈ ਵਿਸ਼ਵ ਕੋ ਭਰਨ ਹੈ ਗਿਆ ਪਦਾ ਕੋ ਹਰਨ ਹੈ ਗੇ ਸੁਖ ਕੋ ਕਰਨ ਹੈ ਗੇ ਤੇਜ ਕੋ ਪ੍ਰਕਾਸ਼ ਹੈ ਪਾਈਏ ਨਾ ਪਾਰ ਪਾਰ ਵਾਰ ਹੂੰ ਕੋ ਪਾਰ ਜਾ ਕੋ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲ ਗਾਵੇ ਹਬ ਸੀ ਹਲ ਵਿਧਾਵੇ ਪੂਰ ਬਿਨਾ ਪਾਰ ਪਾਵੇ ਆ ਸਤਿਆ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵ ਨਾ ਦਵੈ ਅਵਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਸੇਵਕ ਅਧੀਨ ਹੈ ਕਟਿਆ ਜਮ ਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਦ ਹੂਮ ਕੇ ਭਜਿਆ ਹੈ ਮੋਹਿਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾਯੋਗ ਹੂੰ ਕੋ ਯੋਗ ਹੈ ਧਰਿਆ ਦ੍ਰੁਮ ਛਾਲ ਕੇ ਕਾਮਨਾ ਕੇ ਕਰ ਹੈ ਕਿ ਬੁੱਧਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਬੋਧ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਪ ਕਾਲਿੰਦਰ ਕੇ ਕੂਲ ਗਏ ਹੰਸ ਨਿਸ਼ ਸੀ ਹਾਰੋ ਮਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੇ ਸਾਧੋ ਸਿੰਧ ਰੂਲ ਕੇ ਪਾਰਾ ਸੀ ਪਲਾਉ ਗੜ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਚੰਪਾ ਸੀ ਚੰਦਰੀ ਕੋਟ ਚਾਂਦਨੀ ਸੀ ਚਾਂਦਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਹੋਲ ਕੇ ਫਟਕ ਸੀ ਗਲਾਸ ਕਮਾਓ ਗੜ ਕਾਂਸੀ ਬੂਰ ਸੀ ਸਾਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ ਹਿਮਾ ਸੀ ਹਿਮਾਲੇ ਹਰ ਹਾਰ ਸੀ ਹਲਬਾ ਨੇਰ ਹੰਸ ਕੈਸੀ ਹਾਜੀ ਬੂਰ ਦੇਖੇ ਮੋਹੀਅਤ ਹੈ ਚੰਦਨ ਸੀ ਚੰਪਾਵਤ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚਾਂਦਗੜ ਜੋਨ ਜੋਹੀਅਤ ਹੈ ਗੰਗਾ ਸਮ ਗੰਗਧਰ ਮਕਾਨ ਸੀ ਬਿਰੰਦਾਵਤ ਕਿਰਤ ਤਿਹਾਰੀ ਕੀ ਉਜਿਆਰੀ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤ ਹੈ ਫਖਰੀ ਕੰਧਾਰੀ ਗੋਰਖ ਅਖਰੀ ਗਰਦੇ ਜਾਚਾਰੀ ਪੌਣ ਕੇ ਹਰੀ ਤੇਰੋ ਨਾਮ ਧਿਆਈਅਤ ਹੈ ਪੂਰਬ ਪਲਾਓ ਕਾਮ ਰੂਪ ਕਮਾਓ ਸਰਬ ਠੌਰ ਮੈਂ ਬਿਰਜ ਜਹਾਂ ਜਹਾਂ ਜਾਈਅਤ ਹੈ ਪੂਰਨ ਪ੍ਰਤਾਪੀ ਜੰਤਰ ਮੰਤਰ ਤਯਾ ਤਾਪਿਨਾਥ ਕੀਰਤ ਤਿਹਾਰੀ ਕੋ ਨਾ ਪਾਰ ਪਾਈਅਤ ਹੈ।

0: ਉੱਥੇ 5 ਦਿਨ 10 ਦਿਨ ਕਈ ਵਾਰੀ ਕਈ ਤਰ੍ਹਾਂ ਦੇ ਤਮਾਸ਼ੇ ਆਦਿਕ ਜੜੀਆਂ ਬੂਟੀਆਂ ਆਦਿਕ ਜੋ ਵੀ ਹੁੰਦਾ ਵੇਚ ਵਿਚਾ ਕਰਕੇ ਲਾਹਾ ਲੈ ਕਰਕੇ ਫਿਰ ਪਿਆਰਿਓ ਅੱਗੇ ਨਿਕਲ ਜਾਂਦੇ। ਜਦੋਂ ਸਿੰਘ ਉੱਥੇ ਗਿਆ ਬਹੁਤ ਸਾਰੇ ਊਂਠ ਬਹੁਤ ਸਾਰੇ ਉੱਥੇ ਬੈਲ ਕੱਢੇ ਆਦਿਕ ਸਨ। ਮਹਾਰਾਜ ਨੇ ਕਿਹਾ ਜਾਓ ਭਾਈ ਜਾ ਕਰਕੇ ਉਹ ਗਵਈਏ ਜਿਹੜੇ ਬਹੁਤ ਵੱਡੇ ਫਨਕਾਰ ਗੀਤਕਾਰ ਜਿਹੜੇ ਉਹਨਾਂ ਨੂੰ ਬੁਲਾਉਣਾ ਕਰੋ। ਸੁਣ ਕਰਕੇ ਸੇਵਾਦਾਰ ਮਹਾਰਾਜ ਜੀ ਦਾ ਉਹਨਾਂ ਦੇ ਕੋਲ ਚੱਲ ਗਿਆ ਤੇ ਉਹਨਾਂ ਵਣਜਾਰਿਆਂ ਨੂੰ ਜਦੋਂ ਕਿਹਾ ਕਿ ਭਾਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਹਾਨੂੰ ਸਦਾਉਂਦੇ ਹਨ ਬੁਲਾਉਂਦੇ ਹਨ, ਜਿਹੜਾ ਉਹ ਰਾਤ ਨੂੰ ਗੀਤ ਗਾ ਰਿਹਾ ਉਹਨਾਂ ਨੂੰ ਪਾਤਸ਼ਾਹ ਜੀ ਵਿਸ਼ੇਸ਼ ਕਰਕੇ ਸੱਦਦੇ ਇਹ ਆਏ। ਇਹਨਾਂ ਨੂੰ ਪਤਾ ਚੱਲਿਆ ਸਤਿਗੁਰੂ ਜੀ ਹਨ, ਭਾਵਨਾ ਸੀ ਪਿਆਰਿਓ, ਤੇ ਜਦੋਂ ਪਤਾ ਚੱਲਿਆ ਕਿ ਗੁਰੂ ਪਾਤਸ਼ਾਹ ਜੀ ਹਨ ਤੇ ਇਹਨਾਂ ਨੇ ਆ ਕਰਕੇ ਸਜਦਾ ਕੀਤੀ, ਸੀਸ ਨਿਵਾਉਣਾ ਕੀਤਾ।
1: ਸ੍ਰੀ ਪ੍ਰਭ ਭੰਨ ਹੈ ਰਾਤ ਜਿਮ ਗਾ,
0: ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਤੇ ਤੁਸੀਂ ਰਾਤ ਨੂੰ ਬਹੁਤ ਵਧੀਆ ਮਿੱਠੀ ਤਰਜ ਦੇ ਵਿੱਚ ਗੀਤ ਗਾਉਣਾ, ਬੜਾ ਆਨੰਦ ਆਇਆ, ਬੜਾ ਰਸ ਬਣਿਆ ਸੀ, ਬਹੁਤ ਮਧੁਰ ਆਵਾਜ਼ ਬੜੀ ਹੇਕ ਲਾ ਕਰਕੇ ਗਾਇਆ।
1: ਸੱਸੀ ਪੁੰਨੂ ਰਾਗ ਬਸਾਵਤ,
0: ਤੇ ਸੱਸੀ ਪੁੰਨੂ ਦੀ ਸਾਖੀ ਜਿਹੜੀ ਹੈ ਉਹਨਾਂ ਦਾ ਜੀਵਨ ਜਿਹੜਾ ਕਵਿਤਾ ਦੇ ਵਿੱਚ ਢਾਲ ਕਰਕੇ ਰਾਗਾਂ ਦੇ ਵਿੱਚ ਉਹਨੂੰ ਢਾਲ ਕਰਕੇ ਹੇਕ ਲਾ ਕਰਕੇ ਤੁਸੀਂ ਗਾਉਂਦੇ ਸੀ ਤੇ ਨਾਲ ਮਹਾਰਾਜ ਨੇ ਕਿਹਾ ਕਿ ਉਹ ਧੁਨੀ ਜਿਹੜੀ ਹੈ ਅਸੀਂ ਦੁਬਾਰਾ ਸੁਣਨੀ ਚਾਹੁੰਦੇ ਹਾਂ ਤੇ ਤੁਸੀਂ ਬੈਠੋ, ਬੈਠ ਕਰਕੇ ਉਹੀ ਧੁਨ ਦੇ ਵਿੱਚ ਉਹੀ ਰਾਗ ਅਲਾਪ ਕਰਕੇ ਉਹ ਜਿਹੜਾ ਰਾਤ ਨੂੰ ਗੀਤ ਗਾਇਆ ਨਾ ਉਹ ਗੀਤ ਨੂੰ ਤੁਸੀਂ ਫਿਰ ਤੋਂ ਗਾਉਣਾ ਕਰੋ, ਕਿਉਂਕਿ ਸੰਗੀਤ ਪਿਆਰਿਓ ਇਹ ਯਾਦ ਰੱਖਣਾ ਚਾਹੀਦਾ, ਸੰਗੀਤ ਜਿਹੜਾ ਹੁੰਦਾ ਹੈ, ਕੀਰਤਨ ਜਿਹੜਾ, ਕੀਰਤਨ ਵੀ ਸੰਗੀਤ ਹੈ, ਸੰਗੀਤ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਕਿ ਕੋਈ ਤੁਸੀਂ ਸ਼ਬਦ ਜਾਣ ਨੂੰ ਤੁਹਾਨੂੰ ਬਹੁਤ ਵਧੀਆ ਲੱਗਦਾ, ਜਿਹਦੇ ਵਿੱਚ ਬੜਾ ਤੁਹਾਨੂੰ ਰਸ ਬਣਦਾ, ਆਪਾਂ ਬਾਰ ਬਾਰ ਕਹਿੰਦੇ ਹਾਂ ਕਿ ਭਾਈ ਫਿਰ ਤੋਂ ਇਹ ਸ਼ਬਦ ਜਿਹੜਾ ਤੁਸੀਂ ਗਾਉਣਾ ਕਰੋ, ਫਿਰ ਤੋਂ ਇਹ ਗੀਤ ਗਾਉਣਾ ਕਰੋ। ਖਾਸ ਕਰਕੇ ਰਾਗੀ ਸਿੰਘ ਜਿਹੜੇ ਨਾ ਪਿਆਰਿਓ, ਕਈ ਉਹਨਾਂ ਦੀਆਂ ਤਰਜਾਂ ਹੁੰਦੀਆਂ, ਕੁਛ ਵਿਸ਼ੇਸ਼ ਧੁਨੀਆਂ ਹੁੰਦੀਆਂ, ਵਿਸ਼ੇਸ਼ ਸ਼ਬਦ ਹੁੰਦੇ ਜੋ ਬਹੁਤ ਵਧੀਆ ਉਹ ਗਾਉਂਦੇ ਹਨ ਤੇ ਜਦੋਂ ਵੀ ਕਿੱਥੇ ਜਾਂਦੇ ਤੇ ਲੋਕਾਂ ਨੂੰ ਜਦੋਂ ਸੰਗਤਾਂ ਨੂੰ ਪਤਾ ਹੁੰਦਾ, ਸੰਗਤਾਂ ਫਿਰ ਬੇਨਤੀਆਂ ਕਰਦੀਆਂ, ਉਹ ਕਹਿੰਦੀਆਂ ਕਿ ਭਾਈ ਸਾਹਿਬ ਜੀ ਉਹ ਸ਼ਬਦ ਜਿਹੜਾ ਨਾ ਉਹ ਫਿਰ ਤੋਂ ਆਪ ਜੀ ਸਾਨੂੰ ਸਰਵਣ ਕਰਾਓ। ਕੋਈ ਰਾਗੀ ਜਿਹੜਾ ਪਿਆਰਿਓ, ਕਈ ਵਾਰੀ ਰਾਗੀਆਂ ਨੂੰ ਅਸੀਂ ਵੇਖਿਆ, ਕਈ ਗੁਰਮੁਖ ਪਿਆਰੇ ਰਾਗੀ ਸਿੰਘ ਆ, ਕੁਛ ਉਹਨਾਂ ਦੇ ਵਿਸ਼ੇਸ਼ ਸ਼ਬਦ ਹੁੰਦੇ, ਪੂਰੀ ਜ਼ਿੰਦਗੀ ਪਿਆਰਿਓ ਗਾਉਂਦੇ ਰਹਿੰਦੇ ਆ ਉਹੀ ਸ਼ਬਦ, ਉਹਨਾਂ ਨੂੰ ਸੰਗਤਾਂ ਨੂੰ ਵੀ ਬੜਾ ਰਸ ਆਉਂਦਾ, ਲੇਕਿਨ ਕਥਾ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਅਸੀਂ ਕਥਾ ਕਰਦੇ ਹਾਂ, ਕੋਈ ਪਿਆਰਿਓ ਸਾਖੀ ਜਿਹੜੀ ਅੱਜ ਸੁਣਾਈ, ਅੱਜ ਤੋਂ ਬਾਅਦ 5-10 ਦਿਨ ਤੋਂ ਬਾਅਦ ਵੀ ਉਹੀ ਸਾਖੀ ਨੂੰ ਰਿਪੀਟ ਕੀਤਾ ਤੇ ਕਈ ਵਾਰੀ ਸੰਗਤਾਂ ਜਿਹੜੀਆਂ ਸ਼ਰੋਤੇ ਕਹਿ ਦਿੰਦੇ ਜੀ ਆ ਭਾਈ ਨੂੰ ਲਾ ਦਿੱਤਾ ਜੀ, ਇਹ ਤਾਂ ਉਹੀ ਸਾਖੀਆਂ ਸੁਣਾਈ ਜਾਂਦਾ, ਇਹ ਤਾਂ ਉਹੀ ਜਿਹੜੇ ਦ੍ਰਿਸ਼ਟਾਂਤ ਉਹੀ ਸਾਖੀਆਂ ਸਾਨੂੰ ਸਰਵਣ ਕਰਾਉਂਦਾ, ਕਿਉਂਕਿ ਕਥਾ ਦੇ ਵਿੱਚ ਕਥਾ ਸੁਣਨ ਵਾਲੇ ਸ਼ਰੋਤੇ ਉਹਨਾਂ ਦਾ ਰਸ ਵੱਖਰਾ ਆਉਂਦਾ, ਉਹ ਕਹਿੰਦੇ ਜੀ ਇੱਕ ਵਾਰੀ ਸਾਖੀ ਸੁਣਾਈ ਉਹਨੂੰ ਛੇਤੀ ਰਿਪੀਟ ਨਾ ਕਰੋ, ਜਦੋਂ ਉਹੀ ਸਾਖੀ ਨੂੰ ਦੁਬਾਰਾ ਰਿਪੀਟ ਕਰੋਗੇ ਉਹ ਉਹਨਾਂ ਦਾ ਮਨ ਉਖੜ ਜਾਂਦਾ, ਕਹਿੰਦੇ ਜੀ ਨਹੀਂ ਜੀ ਇਹਨੂੰ ਜ਼ਿਆਦਾ ਇਹਦੇ ਵਿੱਚ ਕੋਈ ਗੁਣ ਨਹੀਂ ਹੈ। ਲੇਕਿਨ ਗੀਤਕਾਰ ਜਿਹੜੇ ਹੁੰਦੇ, ਕੀਰਤਨੀਏ ਜਿਹੜੇ ਹੁੰਦੇ, ਭਾਵੇਂ ਇੱਕੋ ਹੀ ਸ਼ਬਦ ਪਿਆਰਿਓ ਕਈ ਮਹੀਨੇ ਲਗਾਤਾਰ ਵੀ ਗਾਈ ਜਾਣ, ਫਿਰ ਵੀ ਕਈਆਂ ਨੂੰ ਬੜਾ ਰਸ ਬਣਦਾ ਹੈ। ਮਹਾਰਾਜ ਨੂੰ ਬੜਾ ਸ਼ਬਦ ਦਾ ਰਸ ਆਇਆ, ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਆਓ ਭਾਈ ਜਿਸ ਤਰ੍ਹਾਂ ਰਾਤ ਨੂੰ ਗਾ ਰਹੇ ਸੀ ਇਸ ਤਰ੍ਹਾਂ ਹੀ ਤੁਸੀਂ ਹੁਣ ਉਹ ਗੀਤ ਗਾਉਣਾ ਕਰੋ,
1: ਇਸੇ ਪ੍ਰਕਾਰ ਅਧਿਕ ਰਸ ਧਾਰੋ,
0: ਉਹੀ ਤਰ੍ਹਾਂ ਦੇ ਨਾਲ ਉਹੀ ਰਸ ਪੂਰਵਕ ਆਪ ਜੀ ਇਹ ਉਹ ਗੀਤ ਗਾਉਣਾ ਕਰੋ। ਸੁਣ ਕਰਕੇ ਵਣਜਾਰਿਆਂ ਨੇ ਹੱਥ ਜੋੜ ਕਰਕੇ ਬਚਨ ਕੀਤਾ ਤੇ ਕਹਿਣ ਲੱਗੇ ਸਤਿਗੁਰੂ ਮਹਾਰਾਜ ਉਹ ਤਾਂ ਇਕਾਂਤ ਦੀ ਗੱਲ ਸੀ, ਉਹ ਵੇਗਲਾ ਵੱਖਰਾ ਸੀ, ਹੁਣ ਅਸੀਂ ਨਹੀਂ ਗਾ ਸਕਦੇ ਹਾਂ। ਤੇ ਨਾਲ ਜਿਹੜੇ ਗਵਈਏ ਜਿਹੜੇ ਸੀ ਨਾ ਉਹਨਾਂ ਨੇ ਕਹਿ ਦਿੱਤਾ ਮਹਾਰਾਜ ਇੱਕ ਤਾਂ ਤੁਹਾਡਾ ਔਰਾ ਹੈ, ਆਪ ਜੀ ਦੀ ਚੜ੍ਹਦੀ ਕਲਾ, ਇੱਕ ਤਾਂ ਮਨ ਵਿੱਚ ਇਹ ਵੀ ਹੁੰਦਾ, ਔਰ ਇੱਕ ਗੱਲ ਪਿਆਰਿਓ ਇਹ ਯਾਦ ਰੱਖਣੀ ਚਾਹੀਦੀ ਹੈ, ਹੁਣ ਅਸੀਂ ਵੀ ਕਥਾ ਕਰਦੇ ਹਾਂ, ਕੀਰਤਨੀਏ ਵੀ ਜਿਹੜੇ ਹਨ, ਪਾਠੀ ਵੀ ਜਿਹੜੇ ਹਨ, ਬੇਸ਼ੱਕ ਪਿਆਰਿਓ ਬਹੁਤ ਵਧੀਆ ਕੋਈ ਕੀਰਤਨ ਕਰਦਾ ਹੋਵੇ, ਬਹੁਤ ਵਧੀਆ ਕਥਾ ਕਰਦਾ ਹੋਵੇ, ਲੇਕਿਨ ਉਸ ਤੋਂ ਵੱਡਾ ਵਿਦਵਾਨ ਕੋਈ ਸਤਿਕਾਰਯੋਗ ਹਸਤੀ ਅੱਗੇ ਆ ਕਰਕੇ ਬੈਠ ਜਾਵੇ ਤੇ ਮਨ ਦੇ ਵਿੱਚ ਭੈ ਹੁੰਦਾ, ਮਨ ਵਿੱਚ

ਹੁੰਦਾ ਕਿ ਮਨਾ ਕੋਈ ਗਲਤੀ ਨਾ ਹੋ ਜਾਵੇ, ਉਹ ਰਸ ਨਹੀਂ ਬਣਦਾ, ਮਨ ਦੇ ਵਿੱਚ ਡਰ ਹੁੰਦਾ ਕਿ ਇੰਨੀ ਵੱਡੀ ਸ਼ਖਸੀਅਤ, ਇੰਨੇ ਵੱਡੇ ਚੜ੍ਹਦੀ ਕਲਾ ਵਾਲੇ ਮਹਾਂਪੁਰਖ ਬੈਠੇ ਹੋਏ, ਆਪਾਂ ਕਿਸ ਤਰ੍ਹਾਂ ਗਾਈਏ, ਕਿਸ ਤਰ੍ਹਾਂ ਕਥਾ ਕਰਨਾ ਕਰੀਏ। ਦੇਖੋ ਪਿਆਰਿਓ, ਪਹਿਲੀ ਵਾਰੀ ਮਿਲੇ ਹਨ ਮਹਾਰਾਜ ਨੂੰ, ਲੇਕਿਨ ਭਾਵਨਾ ਕਿੰਨੀ ਨਿਰਮਲ ਹੈ। ਮਹਾਰਾਜ ਨੂੰ ਵਣਜਾਰੇ ਬੋਲਦੇ, ਮਹਾਰਾਜ ਕਿ ਤੁਸੀਂ ਸਤਿਗੁਰੂ ਹੋ, ਪੂਰੇ ਹੋ, ਅਸੀਂ ਵੇਖਿਆ ਤੁਹਾਡਾ ਔਰਾ। ਆਪ ਜੀ ਦੇ ਅੱਗੇ ਮਹਾਰਾਜ ਗਾਉਣਾ ਬੜਾ ਕਠਿਨ ਹੈ, ਮਨ ਵਿੱਚ ਬੜਾ ਡਰ ਆ ਰਿਹਾ, ਬੜਾ ਭੈ ਆ ਰਿਹਾ, ਨਾਲ ਲਾਜ ਵੀ ਆ ਰਹੀ ਹੈ। ਆਪ ਜੀ ਦੇ ਅੱਗੇ ਮਹਾਰਾਜ ਬੋਲਣਾ ਵੀ ਨਹੀਂ ਬਣਦਾ, ਆਪ ਜੀ ਦੇ ਅੱਗੇ ਬਚਨ ਵੀ ਨਹੀਂ ਨਿਕਲਦਾ। ਸੱਚ ਜਾਣੋ ਪਿਆਰਿਓ, ਇਹ ਤੁਹਾਡਾ ਵੀ ਕਈਆਂ ਦਾ ਤਜੁਰਬਾ ਹੋਵੇਗਾ, ਆਪਣੇ ਅੰਦਰ ਝਾਤ ਮਾਰ ਕੇ ਦੇਖੋ। ਬੰਦਾ ਜਦੋਂ ਆਪਣੇ ਤੋਂ ਛੋਟਾ ਹੋਵੇ, ਉਮਰ ਕਰਕੇ, ਹੈਸੀਅਤ ਕਰਕੇ, ਉਹਦੇ ਅੱਗੇ ਬਹੁਤ ਵਧੀਆ ਬੋਲੇਗਾ, ਉਹਦੇ ਅੱਗੇ ਚੰਗੀ ਤਰ੍ਹਾਂ ਬੋਲੇਗਾ, ਲੇਕਿਨ ਉਮਰ ਕਰਕੇ ਜਾਂ ਹੈਸੀਅਤ ਕਰਕੇ, ਗੁਣਾ ਕਰਕੇ ਕੋਈ ਵੱਡਾ ਬੰਦਾ ਆ ਜਾਵੇ, ਉਹਦੇ ਅੱਗੇ ਬੋਲਣਾ ਪਿਆਰਿਓ, ਉਹ ਤਾਂ ਰੱਬ ਦੀ ਦਾਤ ਹੁੰਦੀ ਹੈ, ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ। ਕੋਈ ਛੋਟਾ ਅਫਸਰ ਜਿਹੜਾ ਉਹ ਆਪਣੇ ਤੋਂ ਛੋਟੇ ਨੂੰ ਉਹ ਤਾਂ ਚੰਗੀ ਤਰ੍ਹਾਂ ਬੋਲੇਗਾ, ਵੱਡਾ ਅਫਸਰ ਆ ਜਾਵੇ ਉਹਦੇ ਅੱਗੇ ਬੋਲਣਾ ਕਠਿਨ ਹੋ ਜਾਂਦਾ। ਉਹ ਤੋਂ ਵੱਡਾ ਅਫਸਰ ਆ ਗਿਆ, ਉਹਦਾ ਉਹਦੇ ਮਨ ਵਿੱਚ ਡਰ ਹੁੰਦਾ, ਇਹ ਕਹਿਣ ਲੱਗੇ ਆਪ ਜੀ ਪੂਰੇ ਸਤਿਗੁਰੂ ਜਗਤ ਗੁਰੂ ਹੋ, ਆਪ ਜੀ ਦੇ ਅੱਗੇ ਬੋਲਣਾ ਨਹੀਂ ਬਣਦਾ। ਮਹਾਰਾਜ ਬੋਲਦੇ ਵੀ ਹਾਂ ਤੇ ਮਹਾਰਾਜ ਸਾਡੇ ਬਚਨ ਖੜ ਰਹੇ ਹਨ, ਰੁਕ ਰਹੇ ਹਨ, ਬੋਲਣਾ ਚਾਹੁੰਦੇ ਲੇਕਿਨ ਕੁਛ ਔਰ ਹੀ ਬਚਨ ਨਿਕਲ ਰਿਹਾ, ਕਿਉਂਕਿ ਮਨ ਦੇ ਵਿੱਚ ਸਤਿਕਾਰ ਹੈ, ਆਪ ਜੀ ਦੇ ਔਰੇ ਦਾ ਤੇਜ ਪ੍ਰਤਾਪ ਦਾ ਭੈ ਹੈ ਮਨ ਵਿੱਚ। ਪਾਤਸ਼ਾਹ ਜੀ ਹੱਸ ਪੈ, ਕਹਿਣ ਲੱਗੇ ਕਿ ਭਾਈ ਇਹ ਤਾਂ ਕਮਾਲ ਹੋ ਗਈ ਹੈ, ਅਸੀਂ ਤਾਂ ਉਹ ਗੀਤ ਸੁਣਨਾ ਚਾਹੁੰਦੇ, ਤੁਸੀਂ ਕਹਿ ਦਿੱਤਾ ਕਿ ਉਂਝ ਨਹੀਂ ਗਾ ਸਕਦੇ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਸਿੰਘਾਂ ਨੂੰ ਕਿਹਾ ਕਿ ਭਾਈ ਤੁਸੀਂ ਕਨਾਤ ਲਾ ਦਿਓ, ਤੇ ਉਹਨਾਂ ਨੂੰ ਕਿਹਾ ਵਣਜਾਰਿਆਂ ਨੂੰ ਕਿ ਤੁਸੀਂ ਕਨਾਤ ਦੇ ਵਿੱਚ ਬੈਠ ਕਰਕੇ ਗੀਤ ਗਾਓ, ਅਸੀਂ ਬਾਰ ਬਾਰ ਬੈਠ ਕਰਕੇ ਇਹਨੂੰ ਸਰਵਣ ਕਰਦੇ ਹਾਂ, ਇਹ ਤੁਹਾਨੂੰ ਸਾਡੇ ਦਰਸ਼ਨ ਨਹੀਂ ਹੋਣਗੇ, ਤੁਸੀਂ ਆਪਣੀ ਰਸ ਦੇ ਵਿੱਚ ਕੀਰਤਨ ਗਾਉਣਾ ਕਰੋ। ਮਹਾਰਾਜ ਜੀ ਦਾ ਹੁਕਮ ਮੰਨ ਕਰਕੇ ਉਹਨਾਂ ਵਣਜਾਰਿਆਂ ਨੇ ਪਿਆਰਿਓ ਕੀ ਕੀਤਾ, ਉਸ ਤਰੀ ਕਨਾਤ ਦੇ ਵਿੱਚ ਬੈਠ ਕਰਕੇ ਗੀਤ ਗਾਉਣੇ ਕੀਤੇ। ਫਿਰ ਵੀ ਸਤਿਗੁਰੂ ਮਹਾਰਾਜ ਨੇ ਕਿਹਾ ਨਾ ਭਾਈ, ਉਹ ਰਾਤ ਦਾ ਜਿਹੜਾ ਰਸ ਜਿਹੜਾ ਜੋ ਬਣਿਆ ਨਾ, ਉਹ ਰਸ ਉਨਾ ਰਸ ਨਹੀਂ ਆਇਆ, ਗੀਤ ਉਹੀ ਹੈ, ਉਹੀ ਸੁਰਤਾਲ, ਉਹੀ ਰਾਗ, ਉਹੀ ਹੇਕ ਆਦਿਕ, ਉਹੀ ਤਰਜ ਹੈ, ਲੇਕਿਨ ਜਿਹੜਾ ਰਸ ਰਾਤ ਨੂੰ ਆਇਆ ਸੀ ਨਾ, ਜਿੰਨਾ ਰਸ ਭਾਵ ਭਿਭੂਰ ਹੋ ਕਰਕੇ ਗਾਉਣਾ ਕੀਤਾ, ਸੱਚ ਜਾਣੋ ਮਹਾਰਾਜ ਨੇ ਕਿਹਾ ਉਹ ਰਸ ਸਾਨੂੰ ਨਹੀਂ ਆਇਆ ਹੈ। ਫਿਰ ਵੀ ਉਹਨਾਂ ਨੇ ਕਿਹਾ ਮਹਾਰਾਜ ਬੇਸ਼ੱਕ ਆਪਨੇ ਕਨਾਤ ਤਾਣ ਦਿੱਤੀ, ਕਨਾਤ ਨੂੰ ਲਾ ਲਿਆ, ਅਸੀਂ ਤਾਂ ਤੁਹਾਡੇ ਦਰਸ਼ਨ ਨਹੀਂ ਕਰ ਰਹੇ ਸਾਂ, ਸਾਨੂੰ ਆਪ ਜੀ ਦੇ ਕੋਈ ਦਰਸ਼ਨ ਨਹੀਂ ਹੋ ਰਹੇ, ਲੇਕਿਨ ਆਪਨੇ ਕਹਿ ਦਿੱਤਾ, ਅਸੀਂ ਸੁਣਨਾ, ਮਨ ਦੇ ਵਿੱਚ ਉਹੀ ਡਰ ਸਾਨੂੰ ਖਾਈ ਗਿਆ ਕਿ ਜੀ ਚਲੋ ਮਹਾਰਾਜ ਤਾਂ ਨਹੀਂ ਸੁਣ ਰਹੇ, ਲੇਕਿਨ ਬਾਰ ਬਾਰ ਤਾਂ ਮਹਾਰਾਜ ਬੈਠੇ ਹੋਏ, ਮਹਾਰਾਜ ਦੇ ਦਰਸ਼ਨ ਨਹੀਂ ਹੋ ਰਹੇ, ਲੇਕਿਨ ਸਾਡੇ ਬੋਲ ਉਹਨਾਂ ਦੇ ਕੰਨਾਂ ਤੱਕ ਜਾ ਰਹੇ। ਇਹੀ ਮਨ ਦੇ ਵਿੱਚ ਮਹਾਰਾਜ ਆਪ ਜੀ ਦੀ ਮੌਜੂਦਗੀ ਦਾ ਇੰਨਾ ਭੈ, ਇੰਨਾ ਨਿਰਮਲ ਡਰ ਸੀ, ਤਾਂ ਕਰਕੇ ਉਸ ਤਰ੍ਹਾਂ ਸਾਨੂੰ ਨਹੀਂ ਗਾਇਆ ਗਿਆ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਮਹਾਰਾਜ ਵਿਦਿਆ ਦੇ ਕਦਰਦਾਨ ਹਨ, ਤੇ ਇਹ ਜਿਹੜੇ ਗਵਈਏ ਗੀਤਕਾਰ ਜਿਹੜੇ ਉਹਨਾਂ ਨੂੰ ਬਹੁਤ ਸਾਰਾ ਧੰਨ ਦਿੱਤਾ, ਪ੍ਰਭੂ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਮੌਜਾਂ ਮਾਣਨੀਆਂ ਕੀਤੀਆਂ, ਬੜੀ ਮੌਜ ਕੀਤੀ ਹੈ। ਤੇ ਇਹ ਸੁਣ ਕਰਕੇ ਪਿਆਰਿਓ ਕਹਿੰਦੇ ਨਾ ਇਹ ਤਰਕ ਉਠਾਉਣੀ ਕੀਤੀ, ਉਹਨਾਂ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ। ਕਈ ਹੁੰਦੇ ਨਾ ਪਿਆਰਿਓ, ਉਹਨੇ ਕਿਹਾ ਕਿ ਸਤਿਗੁਰੂ ਮਹਾਰਾਜ ਇਹ ਤਾਂ ਸੱਸੀ ਪੁੰਨੂ ਦਾ ਗੀਤ ਹੈ, ਤੇ ਤੁਸੀਂ ਇਹਨੂੰ ਸਰਵਣ ਕਰਨਾ ਕੀਤਾ, ਇਹ ਤਾਂ ਗੱਲ ਠੀਕ ਨਹੀਂ ਹੈ, ਇਹਦਾ ਕੀ ਕਾਰਨ ਹੈ ਮਹਾਰਾਜ? ਇਹ ਸੁਣ ਕਰਕੇ ਗੁਰੂ ਮਹਾਰਾਜ ਜੀ ਇਹ ਜਦੋਂ ਵਚਨ ਕੀਤਾ ਨਾ, ਮਹਾਰਾਜ ਨੇ ਕਿਹਾ ਅੰਕੁਰ ਜਿਹੜਾ ਨਾ ਪਿਆਰੇ ਉਹ ਧਰਤੀ ਵਿੱਚ ਨਹੀਂ ਗੜ ਸਕਦਾ, ਲੇਕਿਨ ਸੱਸੀਆ ਜਿਹੜੀ ਹੈ, ਸੱਸੀ ਜਿਹੜੀ ਹੈ ਉਹਨੇ ਉਹਦੇ ਵਿੱਚ ਪ੍ਰਵੇਸ਼ ਕਰਨਾ ਕੀਤਾ, ਕਿਉਂਕਿ ਪ੍ਰੇਮ ਦਾ ਮਹਾਤਮ ਜਿਹੜਾ ਨਾ

ਬੇਗਾਨਾ ਵਾਰ ਦਿੰਦਾ ਹੈ। ਹੁਣ ਪਿਆਰਿਓ ਇਹ ਸੱਸੀ ਅਤੇ ਪੁੰਨੂ ਇਹਨਾਂ ਦਾ ਜੋ ਜ਼ਿਕਰ ਆਉਂਦਾ ਜਿਹੜੇ ਆਸ਼ਿਕ ਹੋਏ ਹਨ। ਹੁਣ ਭਾਈ ਗੁਰਦਾਸ ਸਾਹਿਬ ਦੀਆਂ ਵੀ ਆਪਾਂ ਵਾਰਾਂ ਪੜ੍ਹਦੇ ਹਾਂ, ਉਹਦੀ ਚਲੋ ਆਪਾਂ ਕੱਲ੍ਹ ਵਿਚਾਰ ਕਰਨੀ ਹੈ, ਸਮਾਂ ਇਜਾਜ਼ਤ ਨਹੀਂ ਦਿੰਦਾ, ਲੇਕਿਨ ਮੈਂ ਇਹਨਾਂ ਦੀ ਸਾਖੀ ਆਪ ਨੂੰ ਦੱਸਾਂ। ਕਿਹਾ ਜਾਂਦਾ ਪਿਆਰਿਓ ਆ ਸੱਸੀ ਅਤੇ ਪੁੰਨੂ ਜੋ ਹੈ ਇਹ ਇਹਨਾਂ ਦਾ ਸੱਸੀ ਦਾ ਇਲਾਕਾ ਜਿਹੜਾ ਨਾ ਪਿਆਰਿਓ ਸਿੰਧ ਦਰਿਆ ਦੇ ਵਿੱਚ ਉਸ ਪਾਸੇ ਦਾ ਸੀ। ਪੁੰਨੂ ਜਿਹੜਾ ਨਾ ਤੇ ਇਹ ਬਹੁਤ ਵੱਡਾ ਰਈਸ ਖਾਨਦਾਨ ਦੇ ਵਿੱਚੋਂ ਹੋਇਆ ਤੇ ਇਹਦੇ ਪਰਿਵਾਰ ਵਾਲਿਆਂ ਨੇ ਕੀ ਕੀਤਾ ਕਿ ਸੱਸੀ ਬੀਬੀ ਜਿਹੜੀ ਹੈ ਉਹਦੇ ਨਾਲ ਉਹਦਾ ਵਿਆਹ ਕਾਰਜ ਜਿਹੜਾ ਹੈ ਤੈਅ ਕਰਨਾ ਕੀਤਾ। ਤੇ ਜਦੋਂ ਇਹਨਾਂ ਦਾ ਰਿਸ਼ਤਾ ਹੋ ਗਿਆ, ਸਾਰੀ ਗੱਲਬਾਤ ਹੋ ਗਈ ਹੈ, ਉਹ ਤੋਂ ਬਾਅਦ ਕਹਿੰਦੇ ਹਨ ਸਾਰੀ ਗੱਲਬਾਤ ਹੋ ਗਈ, ਇਹਨਾਂ ਦੀ ਮਿਲਣੀ ਵੀ ਹੋ ਗਈ ਤੇ ਉੱਥੇ ਜਾ ਕਰਕੇ ਜਦੋਂ ਵਿਆਹ ਹੋ ਗਿਆ, ਵਿਆਹ ਤੋਂ ਬਾਅਦ ਹੁਣ ਉਹ ਜਿਹੜਾ ਪੁੰਨੂ ਜਿਹੜਾ ਉਹਦੇ ਭਰਾਵਾਂ ਨੂੰ ਕਹਿੰਦੇ ਪਤਾ ਚੱਲ ਗਿਆ ਕਿ ਇਹ ਸੱਸੀ ਜਿਹੜੀ ਹੈ, ਕਿਉਂਕਿ ਸੱਸੀ ਇਹਨਾਂ ਦੀ ਪਾਲਤ ਪੁੱਤਰੀ ਸੀ, ਉਹਦੇ ਮਾਂ ਬਾਪ ਜਿਹੜੇ ਹਨ ਉਹਨਾਂ ਦੀ ਆਪਣੀ ਸੱਕੀ ਜਾਈ ਹੋਈ ਬੱਚੀ ਨਹੀਂ ਸੀ, ਉਹ ਕਿਸੇ ਗਰੀਬ ਪਰਿਵਾਰ ਦੇ ਵਿੱਚੋਂ ਕੋਈ ਨੀਵੇਂ ਪਰਿਵਾਰ ਦੇ ਵਿੱਚੋਂ ਸੀ ਉਹਦਾ ਜਨਮ ਹੋਇਆ। ਤੇ ਇਹਨਾਂ ਨੇ ਉਹਦੇ ਮਾਂ ਬਾਪ ਨੇ ਕੀ ਕੀਤਾ ਕਿ ਉਹਦਾ ਲਾਲਣ ਪਾਲਣ ਕਰਨਾ ਕੀਤਾ, ਆਪਣੇ ਬੱਚੀ ਦੇ ਵਾਧਾ ਉਹਦਾ ਉਸ ਤਰ੍ਹਾਂ ਹੀ ਵਿਆਹ ਕਾਰਜ ਕਰਨਾ ਕੀਤਾ। ਜਦੋਂ ਪੁੰਨੂ ਜਿਹੜਾ ਉਹਦੇ ਭਰਾਵਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਭਾਈ ਵਿਆਹ ਹੋ ਗਿਆ, ਕਿਸੇ ਨੇ ਬਾਅਦ ਵਿੱਚ ਦੱਸ ਦਿੱਤਾ ਕਿ ਭਾਈ ਕਿਹੜੀ ਬੀਬੀ ਦੇ ਨਾਲ ਆਪਣੇ ਭਰਾ ਦਾ ਵਿਆਹ ਕਰਾਉਣਾ ਕੀਤਾ, ਉਹ ਅਸਲ ਦੇ ਵਿੱਚ ਇਹਨਾਂ ਦੀ ਸੱਕੀ ਬੱਚੀ ਨਹੀਂ ਹੈ, ਉਹ ਤਾਂ ਨੀਵੇਂ ਪਰਿਵਾਰ ਦੇ ਵਿੱਚੋਂ ਗਰੀਬ ਪਰਿਵਾਰ ਦੇ ਵਿੱਚੋਂ ਸੀ, ਇਹਨਾਂ ਨੇ ਉਹਨੂੰ ਗੋਦ ਲੈਣਾ ਕੀਤਾ। ਕਹਿੰਦੇ ਜਦੋਂ ਇਹ ਪਤਾ ਚੱਲਿਆ ਉਹਦੇ ਭਰਾ ਜਿਹੜੇ ਸਨ ਪੁੰਨੂ ਦੇ ਬੜੇ ਸਖਤ ਸੀ, ਉਹਨਾਂ ਨੇ ਕਹਿ ਦਿੱਤਾ ਕਿ ਪੁੰਨੂ ਨੂੰ ਕਹਿਣ ਲੱਗੇ ਕਿ ਭਾਈ ਚੱਲ ਵਿਆਹ ਹੋ ਗਿਆ, ਛੱਡ ਛੜਾ ਕਰ, ਤੈਨੂੰ ਅਸੀਂ ਨਹੀਂ ਇਹਦੇ ਨਾਲ ਰੱਖਣਾ, ਤੈਨੂੰ ਨਾਲ ਲੈ ਕੇ ਚੱਲ ਜਾਣਾ। ਉਹਨਾਂ ਨੇ ਜ਼ਬਰਦਸਤੀ ਕੀਤੀ, ਕਹਿੰਦੇ ਕਿ ਇਹਦੇ ਨਾਲ ਇਹ ਬੀਬੀ ਦੇ ਨਾਲ ਆਪਾਂ ਤੇਰੇ ਮੱਥਾ ਨਹੀਂ ਲਾਉਣਾ, ਕਿਉਂਕਿ ਨੀਵੀਂ ਜਾਤ ਵਾਲੀ ਹੈ, ਚਲੋ ਮਾਂ ਬਾਪ ਨੇ ਪਾਲਿਆ ਲੇਕਿਨ ਆਪਾਂ ਇਹਨਾਂ ਨੂੰ ਇਹ ਨਹੀਂ ਕਰਨਾ, ਬਰਾਦਰੀ ਦੇ ਵਿੱਚ ਸਾਡੀ ਨੱਕ ਕੱਟੀ ਜਾਵੇਗੀ, ਲੋਕੀ ਕੀ ਬੋਲਣਗੇ। ਇੰਝ ਜ਼ਬਰਦਸਤੀ ਉਹ ਪੁੰਨੂ ਨੂੰ ਨਾ ਵਿਆਹ ਤੋਂ ਬਾਅਦ ਉਹਨੂੰ ਲੈ ਕਰਕੇ ਦੂਜੇ ਪਾਸੇ ਚੱਲ ਗਏ। ਜਦੋਂ ਕਹਿੰਦੇ ਸੱਸੀ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਮੇਰਾ ਪਤੀ ਜਿਹੜਾ ਹੈ ਇਹਨਾਂ ਬੇਈਮਾਨਾਂ ਨੇ ਮੇਰੇ ਨੂੰ ਵਿਛੋੜਾ ਦੇ ਦਿੱਤਾ, ਮੈਨੂੰ ਛੱਡ ਕਰਕੇ ਉਹਨੂੰ ਲੈ ਕੇ ਜਾ ਰਹੇ ਹਨ, ਉਹਦੇ ਮਨ ਦੇ ਵਿੱਚ ਪਿਆਰਿਓ ਇੰਨਾ ਵੈਰਾਗ ਉੱਠਿਆ, ਉਹਨੇ ਕਿਹਾ ਕਿ ਭਾਈ ਕਿ ਮੈਂ ਤਾਂ ਇਹਨੂੰ ਮਨ ਕਰਕੇ ਆਪਣਾ ਪਤੀ ਮੰਨ ਲਿਆ, ਮੈਂ ਕਿੱਥੇ ਜਾਵਾਂ। ਇਹਨੇ ਉਹਨੇ ਚੀਕਾਂ ਮਾਰਨੀਆਂ ਕੀਤੀਆਂ, ਉਹਨੂੰ ਜਦੋਂ ਰਾਤੋ ਰਾਤ ਲੈ ਕਰਕੇ ਦੂਰ ਲੈ ਕੇ ਚੱਲ ਗਏ, ਉਹ ਲੱਭਦੀ ਲਭਾਉਂਦੀ ਜੰਗਲਾਂ ਦੇ ਵਿੱਚ ਕਹਿੰਦੇ ਚੀਕਾਂ ਮਾਰਦੀ ਮਾਰਦੀ ਪੁੰਨੂ ਪੁੰਨੂ ਦੀ ਆਵਾਜ਼ ਲਾ ਕਰਕੇ ਤੇ ਥੱਕ ਹਾਰ ਕਰਕੇ ਪਿਆਰਿਓ ਉਹ ਮਰ ਗਈ, ਚਲਾਣਾ ਕਰ ਗਈ, ਲੇਕਿਨ ਉਹਨੇ ਆਪਣਾ ਪਿਆਰ ਜਿਹੜਾ ਆਪਣੀ ਪ੍ਰੀਤ ਜਿਹੜੀ ਹੈ ਉਹਨੇ ਨਿਭਾਉਣੀ ਕੀਤੀ ਹੈ। ਬਾਅਦ ਦੇ ਵਿੱਚ ਕਿਹਾ ਜਾਂਦਾ ਪੁੰਨੂ ਨੂੰ ਪਤਾ ਚੱਲਿਆ, ਉਹ ਵੀ ਬਹੁਤ ਵਿਰਾਗ ਦੇ ਵਿੱਚ ਆ ਗਿਆ, ਉਹਨੇ ਵੀ ਕਿਹਾ ਕਿ ਦੇਖੋ ਭਾਈ ਮੇਰੇ ਕਰਕੇ ਨਾਹਕ ਹੀ ਵਿਚਾਰੀ ਮਰ ਗਈ, ਉਹ ਵੀ ਉਹਦੇ ਵਿਯੋਗ ਦੇ ਵਿੱਚ ਇਹ ਹੋ ਗਿਆ। ਸੋ ਇਸ ਤਰ੍ਹਾਂ ਪਿਆਰਿਓ ਜਦੋਂ ਲੋਕਾਂ ਨੇ ਇਹਨਾਂ ਦੀ ਪ੍ਰੀਤੀ ਨੂੰ ਇਹਨਾਂ ਦੇ ਪਿਆਰ ਨੂੰ ਵੇਖਿਆ ਤਾਂ ਜਾ ਕਰਕੇ ਬਾਅਦ ਦੇ ਵਿੱਚ ਇਹਨਾਂ ਦੇ ਲੌਕਿਕ ਗੀਤ ਆਦਿਕ ਬਣਾਉਣੇ ਕੀਤੇ ਹਨ। ਇਹ ਇਹਨਾਂ ਦੀ ਕਥਾ ਹੈ। ਹੁਣ ਸਤਿਗੁਰੂ ਮਹਾਰਾਜ ਅੱਗੇ ਜੋ ਆਪਣੇ ਸਿੱਖਾਂ ਨੂੰ ਉਪਦੇਸ਼ ਦੇਣਗੇ ਉਹ ਕਥਾ ਆਪਾਂ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ, ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ

ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਤੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹ ਤਸੈ ਕਿਆ ਚਾਰਾ, ਨਾਨਕ

ਜਾਉ ਆਖਣੀ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿੰਦਨ ਕਰ ਕੈ ਕੀਤੀ ਰਾਤ ਖਸਮ ਵਸਾ ਰਹਿਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾ।

ਦਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਿਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ

ਦਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਦਿਆਵਹੇ ਸਭ ਦਿਆਵਹਿ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੋਂ ਜੀਆਂ ਕਾ ਦਾ ਤਾਰਾ ਹਰ ਦਿਆਵੋ ਸੰਤਹ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣ ਆਖ ਵਖਾਣਾ ਜੋ ਸੇ ਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਦਿਆਵਹਿ ਤੁਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਉਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ

ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ, ਜਿੱਥੇ ਪਾਣੀ ਦੇ ਸੁੰਦਰ ਫਵਾਰਿਆਂ ਤੇ ਲੇਜ਼ਰ ਲਾਈਟਾਂ ਰਾਹੀਂ 10 ਗੁਰੂ ਸਾਹਿਬਾਂ ਜੀ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:10 ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ।

ਭੈਵੀ ਚਪਾਨ ਵਿਸਲਾ ਭੈਵੀ ਚਲੇ ਲਖਰੀਆ ਭੈਵੀ ਚਕਨ ਕਰੇ ਬੇਗਾਰ ਭੈਵੀ ਦਰਦੀ ਦੱਬੀ ਭਾ ਭੈਵੀ ਚੰਦ ਸਿਰ ਭਾਰ ਭੈਵੀ ਚਲਾ ਜਾ ਧਰਮ ਦਵਾਰ ਭੈਵੀ ਸੂਰਜ ਭੈਵੀ ਚੰਦ ਚਲ ਤਰਾਂ ਭੈਵੀ ਸਿੰਘ ਭੈਵੀ ਚਾੜਾ ਨੇ ਆਕਾਸ

ਜੇ ਆਪਣੀ ਤਨ ਤੇ ਸਤਿਗੁਰ ਪਾਇਆ ਇਹੋ ਜਿਹੀ ਅੱਬਾ ਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੀਓ ਲੋਕ ਸੁਪਾਇਆ ਸਤਿਗੁਰ ਮਿਲਿਆ ਸਤ ਪਾਇਆ।

ਘੜੀਆਂ ਸੱਪੇ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪਾਣ ਪਾਣੀ ਬੈਸੰਤ ਚੰਦ ਸਰਜਾਵਤਾ ਸਗਲੀ ਧਰਤੀ ਮਾਲਤਾ।

ਜੇ ਜਾਣਸ ਬ੍ਰਹਮ ਕਰਮਾ ਸਭ ਫੋਕਟ ਨਿਸ਼ਚੋ।

0: ਬੌੜੀ ਸ਼ੰਕਰ ਵੱਡਾ ਕਰਸਾ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਲ ਕਨਦਰੀਆਂ ਜਾਤ ਭਾਣਾ ਦਾ ਮਨ ਵਸਾਈਆਂ ਘਰ ਹੁਕਮ ਸਖਤ ਘਰ ਵਿੱਚੋਂ ਮਾਰ ਕੱਢਿਆ ਬੁਰਿਆਈਆਂ ਸਹਿਤ ਉੱਠੇ ਨੌਣ ਪਾਈਆਂ ਸਹਿਤ ਉੱਠੇ ਨੌਣ ਪਾਈਆਂ
1: ਗੁਰਸਿੱਖਾ ਮਨ ਹਰਿ।